ਆਉਂ ਆਖਣਿਓ ਖਾਸਾ ਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੇ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨੇ ਪਾਏ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਇਓ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੂਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮਜ਼ਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੋ ਕਰੋਂ ਗੁਰਪਾਸ ਹਮਕੀ ਦੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਚਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈਂ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿੱਤ ਮੈਂ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿਉ ਪਾਏ ਤਾਂ ਘਰ ਜ਼ਕਿਆ ਗੇ ਕਰ ਧਰਿਆ ਮੇਰੇ ਮਾਧੋ ਜੀ ਸਤਿ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਚਰਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਾਰਿਆ ਸਿਰ ਸਿਰ ਰਿਜਕ ਸਬਾਹੇ ਠਾਕੁਰ ਕਾਹੇ ਮਨ ਪੋਕਰਿਆ ਉਡੇ ਉਡਿਆ ਵੇ ਸਹਿ ਕੋਸਾਂ ਤਿਸ ਪਾਛੇ ਬਿਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸੈਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤਿਰੰਤ ਨ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗੰਮਾ ਅਗੰਮ ਅਪਾਰਾ ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰਾ

ਅੜੈਂਬ ਸਮਰਥ ਸ਼ਾਸਤ ਜੀ ਕਰ ਕਰਿਆ ਖਟ ਕਰਮ ਕਰਨ ਤਮ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਵੇਖੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਹੋਈ ਤੁਧ ਆਪੇ ਸ੍ਰਿਸ਼ਟ ਸਭਿ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਿਆਰ ਮੈਂਡਾ ਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਤਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧੇ ਆਪ ਵਿਛੋੜਿਆ ਆ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨਾ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਭ ਹੋਏ ਤੁਧ ਬਿਨ ਦੂਜਾ ਵਰਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨਾਂ ਨੇ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵ ਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ ਪਗ ਨੀ ਚੱਲੇ ਹਮ ਦੇਖਾ ਤੈ ਡੂਬੀਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿੰਤੂ ਨਾ ਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਭਰਾ ਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਬਿਓ ਬਾਜ ਬੇਨਤੀ ਚਾਪਈ

0: हरिया तरस पया मह राम तो होई सतगुर सज्जन मिलया नानक नाम मिले ता जीवा तन मन थी वै हरिया। वाहिगुरु जी का खालसा वाहिगुरु जी की फतेह। सतगुरां दी पावन हजूरी अंदर जुड़ बैठे गुरु प्यारे गुरु सवारे अति सत्कार योग सतसंगी जनों वडभागे हाँ जिथे आप जी ने संध्या समय नूं मुख रखदे हां। सोदा रहरा साहब जी की पावन बाणी के पाठ सरवण किए ने सेवक परिवार वालों श्री सुखमणी साहब जी के पाठ की आरंभता होने लगी है। आप संगतान ने बड़े प्रेम अदब सत्कार सहित बैठ के भाई गुरदीप सिंह जी होना पासों श्री सुखमणी साहब जी के पाठ सरवण करन की कृपालता करनी जी। वाहिगुरु जी का खालसा वाहिगुरु जी की फतेह। गौड़ी सुखमणी महला पंजवां श्लोक को अंकार सतगुर प्रसाद आद गुरे नमः जुगाद गुरे नमः सत गुरे नमः श्री गुरुदेव नमः अष्टपदी सिमरो
1: सिमरो सिमर सिमर सुख पावो काल कलेश तन में मिटावो सिमरो जास विसमर एक नाम जब तक अंत अनेका वेद प्राण सिमर सुधाकर किन्ने राम नाम एकाकर किनका एक जस जीव सावे ताकि मैं मांगनी ना आवे ਕਾਂਕੀ ਏਖੇ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਰਾਓ ਪ੍ਰਭ ਕੇ ਸਿਮਰਨ ਗਰਵ ਨ ਬਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮਣ ਠਰੈ ਪ੍ਰਭ ਸਿਮਰਨ ਕਛ ਵਿਘਨ ਨ ਲਾਗੈ ਪ੍ਰਭ ਕੇ ਸਿਮਰਨ ਅੰਨ ਨਿਨ ਜਾਗੈ ਪ੍ਰਭ ਕੇ ਸਿਮਰਨ ਭਉ ਨ ਵਿਆਪੈ ਪ੍ਰਭ ਕੇ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਭ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿਧ ਸਿਧ ਨਾਉ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸਿਰ ਦੂਜਾ ਪ੍ਰਭ ਕੇ ਸਿਮਰਨ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੁ ਭਲਾ ਪ੍ਰਭ ਕੇ ਸਿਮਰਨ ਸੁਫਲ ਭਲਾ ਸੇ ਸਿਮਰੇ ਜਿਨਾਪ ਸਿਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਥੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤਿਸ ਨਾਮ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੋਜੈ ਪ੍ਰਭ ਕੇ ਸਿਮਰਨ ਨੇ ਜਮ ਤਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਨਿਰਮੈ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪੁੱਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪੁਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨੇ ਚਲੇ ਆਸਨ ਪ੍ਰਭ ਕੇ ਸਿਮਰਨ ਕਮਲ ਬਿਗਾਸਨ ਪ੍ਰਭ ਕੇ ਸਿਮਰਨ ਅਨਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਹੈਆ ਨਾਨਕ ਤਿੰਨ ਜਨ ਸਰਨ ਨਹੀਂ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਪੈ ਸਿਰ ਜਤੀ ਦਾਤੇ ਹਰ ਸਿਮਰਨ ਨੀਚ ਚੌਂਕੁੜ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰਨ ਸਿਮਰਨ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਕਰ ਕਰ ਨਾਥ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਧ ਅਸਵਰੀ ਜੇ ਮਾਤ ਪਿਤਾ ਸੁਤ ਮੀਤ ਨ ਪਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੇ ਮਹਾਂ ਭਿਆਨ ਦੁਧ ਜਮਦਲ ਹੈ ਤਾਂ ਕੇਵਲ ਨਾਮ ਸੰਗ ਤੇ ਰਹਿ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮੈਂ ਉਧਾਰੀ ਅਨਕ ਪੁਨਹ ਚਰਨ ਗਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਭਰੇ ਹਰ ਕਾ ਨਾਮ ਜਪਤ ਨਿਸਤਰੇ ਅਣਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪਦੇ ਘਾਵੈ ਜੇ ਮਾਰ ਗਏ ਜਾਤ ਅਕੇਲਾ ਤੈ ਹਨ ਸੰਸੰਗ ਹੋਰ ਸੁਹੇਲਾ ਐਸਾ ਨਾਮਨ ਸਦਾ ਧਿਆਈਏ ਨਾਨਕ ਗੁਰੂ ਪਰਮ ਗਤ ਪਾਈਏ ਸ਼ੂਰਤ ਨਹੀਂ ਕੋਟ ਲਗ ਭਾਹੀ ਨਾਮ ਜਪਦ ਤੈ ਭਾਰ ਪਰਾਹੀ ਅਣਕ ਵਿਘਨ ਜੈ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਣਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹਉ ਮਹਿਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਭਾਵ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਜੇ ਮਾਰਗ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਹੋਆ ਸੰਗ ਤੋਸਾ ਜੇ ਪੈਣੇ ਮੈਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਸਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਣੂ ਜੇ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਤੋਂ ਉੱਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝੇ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਦ ਹਰ ਜਨ ਗੇ ਹਰਮ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮੰਤਨ ਰੰਗ ਰਥੇ ਰੰਗ ਏਕ ਹੈ ਨਾਨਕ ਜਨ ਕੇ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਭਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਹੇ ਨਏ ਵਿਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਰ ਜਨ ਕੋ ਆਪ ਪ੍ਰਭ ਜੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਬੋਧ ਬੋਧ ਜਨ ਹਰ ਸਰਹਤੇ ਸੁਨ ਸਮਾਰ ਨਾਮ ਰਸ ਮਾਤੇ ਹਰ ਪੈ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਉ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਦਰ ਦੁਖ ਲੱਥਾ ਨਾਮ ਕੇ ਮਿਮਾ ਸੰਤਰੀ ਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਥੇ ਆਈਐ

ਕਿਤੇ ਸੁਭਲੇ ਹਾਰ ਅਸ਼ਟਪਦੀ ਟੁੱਟੀ ਗੰਢਣ ਹਾਰ ਕਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਦੇ ਬਿਰਸਾ ਕੋਈ ਨਾਹੇ ਰੇ ਬਨ ਮੇਰੇ ਸਦਾ ਹਰ ਜਾਪ ਅਵਨਾਸ਼ੀ ਭਰਵੇ ਆਪੇ ਆਪ ਆਪਣ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਲੋਚੇ ਕੋਏ ਤਿਸ ਬਿਨਾ ਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾ ਹੀ ਮੋਹੇ ਪ੍ਰਭ ਕੀ ਜੋਤ ਸਗਲ ਘੱਟ ਸੋਏ ਧਨਵੰਤਾ ਹੋਏ ਕਿਆ ਕਹੋ ਗਰਬੈ ਜਾਂ ਸਭ ਕੁਛ ਤਿਸ ਗਾਹ ਦੀ ਆਦਰ ਬੈ

ਕੈ ਸਤਿ ਪੁਰਖ ਜਿਨ ਜਾਣਿਆ ਸਤਿਗੁਰੁ ਤਿਸਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰਿ ਗੁਣ ਗਾ ਵਾਹਿਗੁਰੂ। ਸਤਿਗੁਰ ਸਿੱਖ ਕੀ ਕਰੈ ਪ੍ਰਿਤਪਾਰ ਸੇਵਕ ਗੁਰ ਸਦਾ ਦਇਆਲ ਸਿੱਖ ਕੀ ਗੁਰਦੁਰਮਤ ਮਰਹਿਰੈ ਗੁਰਬਚਨੀ ਹਰਿ ਨਾਮ ਉਚਰੈ। ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ ਨਾਨ ਸਤਿਗੁਰ ਸਿੱਖ ਕੋ ਜੀਆ ਨਾਲ ਸਮਾਰੈ। ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕਰ ਕਛ ਨਾ ਚਨਾਫੇ ਹਰਿ ਹਰਿ ਨਾਮ ਹਿਰਦੇ ਸਭ ਧਿਆਪੈ ਮਨ ਵੇਚੇ ਸਤਿਗੁਰ ਕੇ ਪਾਤ ਸੇਵਕ ਕੇ ਕਾਰਜ ਰਾਜ। ਸੇਵਾ ਕਰਤ ਹੋਏ ਨ ਕਾਮੀ ਤਿਸਕੋ ਹੋਤ ਪ੍ਰਾਪ ਸੁਆਮੀ। ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਮ ਅਨਕ ਪਾਰ ਗੁਰ ਕੋ ਬਲ ਜਾ।

ਸਨਾਥ ਰਾਜ ਰੰਗ ਬੈ ਵਿਸਤਾਰ ਇਨਤੇ ਕਹੋ ਕਵਨ ਛੁਟਕਾਰ ਅਸ ਹਾਥੀ ਰਥ ਸਵਾਰੀ ਝੂਠਾ ਡਾਂਫ ਝੂਠ ਪਸਾਰੀ ਜਿਨ ਦੀਏ ਤਿਸ ਬੁੱਧੇ ਨਾ ਫਿਕਾਨਾ ਨਾ ਵਿਸਾਰ ਨਾਨ ਪਛਤਾਨਾ ਗੁਰ ਕੀ ਮਤ ਤੂੰ ਦੇ ਇਆਨੇ ਪਸ ਪਿਨਾ ਬੋ ਡੂਬੇ ਸਿਆਨੇ ਹਰ ਕੀ ਪਦ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਰੁਖ ਜਾਏ ਆਪ ਜਪੋ ਹਵਰਾ ਨਾਮ ਜਪਾ ਸੁਣਤ ਕਹਿਤ ਰਹਿਤ ਗਰਪਾ ਸਾਰ ਪੂਤ ਸਦ ਹਰ ਕੋ ਨਾਮ ਸਹਿ ਸਪਾਏ ਨਾਨਕ ਗਾ ਗੁਣ ਗਾਵਤ ਤੇਰੀ ਉਤਰ ਸਮੈਰ ਬਿਨ ਸਜਾਏ ਹੋਮੇ ਵਿਖ ਪੈਲ ਹੋਇ ਅਚਿੰਤ ਬਸੈ ਸੁਖ ਨਾਰ ਸਾਸ ਕਿਰਾ ਸਰ ਨਾਮ ਸਮਾਰ ਛਾੜ ਸਿਆਮ ਸਲੀ ਮਨਾ ਸਾਧ ਸੰਭਾਵੇ ਸਤਨਾਮ

ਸੰਤਿਆਇਆ ਸਾਜਨ ਸੰਤ ਕਰੋ ਇਹੋ ਕਾ ਬਹੁਆ ਤਿਆ ਜਪੋ ਹਰਿ ਨਾਮ ਸਿਮਰ ਸਿਮਰ ਸਿਮਰ ਸੁ ਪਾਉ ਆਪ ਜਪੋ ਅਵਰਾ ਨਾਮ ਜਪਾਉ ਭਗਤ।

ਆਕਾਸ ਉਪਜੀ ਪ੍ਰੇਤ ਪ੍ਰੇਮ ਰਚਾ ਮਨ ਤਨੇ ਅੰਤਰੇ ਹੀ ਸਵਾ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਕਸੇ ਸਾ ਚਰਨ ਤੋਏ।

ਦਰ ਜੋ ਜੋ ਜਪੈ ਸੋ ਹੋਇ ਪੁਨੀਤ ਭਗਤ ਪਾਇ ਲਾਭੇ ਮਨ ਹੀਤ ਹਮ ਨਿਰਗੁਣਿਆ ਨੀਚੇ ਜਾਨ ਨਾਨਕ ਤੁਮਰੀ ਸਰਨ ਪੁਰ ਭਗਵਾਨ ਸਰਬ ਬੈਕੁੰਠ ਮੁਕਤ ਮੁਪਾਇ ਕਨਿਮ ਖਰਕੇ ਗੁਣ ਗਾਏ ਅਨਕ ਰਾਜ ਭੋ ਪਡਿਆਈ ਹਰਕੇ ਨਾਮ ਕੀ ਕਥਾ ਮਨ ਪਾਈ।

ਆਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪਿਆ ਭਰਪੂਰ ਅੰਤਰਗਤ ਜਿਸ ਆਪ ਚ ਨਾਏ ਨਾਨਕ ਤੇ ਜਨ ਆਪ ਜਾਏ।

ਤਿਸ ਜਨ ਆਪੇ ਹਰ ਪ੍ਰਭ ਚੇਤ। ਜਨਮ ਮਰਨ ਤਾਂ ਕਾ ਦੁਖ ਨਿਵਾਰੈ, ਦੁਲਭ ਦੇਹੇ ਤਤਕਾਲ ਉਦਾਰੇ। ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੈ ਪਾਇਆ, ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਚਨੀ ਵਸਾਇਆ, ਕਹੇ ਨਾਨਕ ਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਤੇਰਾ ਕਾਰ ਸਾ ਸਵਾਰਣਾ। ਤੇਰਾ ਘਰ ਤਾਂ ਤੇਰੇ ਸਭ ਚੈ, ਜਿਸ ਤੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਨ ਕੇ ਮਨ ਵਸਿਆ, ਬਾਜੇ ਸ਼ਬਦ ਹਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ,

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ ਜੀਓ ਪਿੰਡ ਸਭ ਤੇਰੇ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੂੰਹ ਦਾਤੜੀ ਨਿਤ।

0: ਆ ਸਤ ਸੰਗਤ ਜੀ ਕੀਰਤਨ ਕਰਦਿਆਂ ਤੋਂ ਹੋਈਆਂ ਪੁੱਲਾਂ ਦੇਖੀਆਂ ਬਖਸ਼ਣੀ ਜਾਪ ਸੰਗਤ ਦੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਪੁੱਲਾਂ ਨਾਲ ਚਤਾਰਨੀਆਂ ਜੀ। ਸੋ ਆਓ ਜੀ ਹੁਣ ਬਹੁਤ ਹੀ ਸਤਿਕਾਰ ਜੋ ਗਿਆਨੀ ਗੁਰਸ਼ਰਨ ਸਿੰਘ ਜੀ ਉਹਨਾਂ ਪਾਸੋਂ ਗੁਰੂ ਤੋਂ ਚਰਨ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰ ਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਅੱਜ ਦੇ ਸਮੁੱਚੇ ਸਮਾਗਮਾਂ ਦੀ ਸੇਵਾ ਭਾਈ ਸਰਬਜੀਤ ਸਿੰਘ, ਬੀਬੀ ਸੰਦੀਪ ਕੌਰ ਪਰਿਵਾਰ ਵੱਲੋਂ ਬੱਚੀ ਕੁਲਵਿੰਦਰ ਕੌਰ ਦੇ ਆਨੰਦ ਕਾਰਜ ਦੀ ਸਫਲਤਾ ਦੀ ਆਚਰਣ ਨੂੰ ਮੁੱਖ ਰੱਖਦਿਆਂ ਕਰਵਾਈ ਜਾ ਰਹੀ ਹੈ। ਪਰਿਵਾਰ ਵੱਲੋਂ ਬੇਨਤੀ ਹੈ ਆਪ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਕਥਾ ਦਾ, ਸੇਵਾ ਨਿਭਾਉਣਗੇ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ, ਸਾਹਿਬ ਜੀਓ, ਤੂੰ ਮੇਰੋ ਮੇਰ ਪਰਬਤ ਸਵਾਮੀ,

ना तुम डोलो ना हम गिरते।

ਨਾਹੇ ਤਾਂ ਬਿਨਠੀ ਬਾਤ। ਸਾਬਤ ਰੱਖੈ ਤਾਂ ਰਾਮ ਭਜ,

ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮੋਢੇ ਉੱਤੇ ਰਬਾਬ ਧਰ ਕੇ ਰਸਤੇ ਦੀਆਂ ਦੁੱਖਾਂ ਤਕਲੀਫਾਂ ਨੂੰ ਆਪਣੇ ਜਿਸਮ ਉੱਤੇ ਸਹਾਰਿਆ ਹੈ ਅਤੇ ਬੜੇ ਲੰਮੇ ਸਮੇਂ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦੀਆਂ ਪ੍ਰਚਾਰ ਯਾਤਰਾਵਾਂ ਦੇ ਵਿੱਚ ਰਹੇ ਨੇ। ਭਾਈ ਗੁਰਦਾਸ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਇਹ ਬੋਲ ਰੱਖੇ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਭਾਵੇਂ ਕਿ ਇੱਥੇ ਇੱਕ ਤੀਜਾ ਪਾਤਰ ਵੀ ਘੜਿਆ ਜਾਂਦਾ ਹੈ ਜਿਹਨੂੰ ਭਾਈ ਬਾਲਾ ਕਿਹਾ ਜਾਂਦਾ ਹੈ, ਪਰ ਬਾਲੇ ਦਾ ਕੋਈ ਵੀ ਜ਼ਿਕਰ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਦੇ ਵਿੱਚ ਜਿਹੜਾ ਹੈ ਉਹ ਨਹੀਂ ਕੀਤਾ। ਤੋ ਜੇ ਉਹਨਾਂ ਨੇ ਜ਼ਿਕਰ ਕੀਤਾ ਹੈ, ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਇਆ ਤੇ ਉਹ ਵੀ ਭਾਈ ਮਰਦਾਨਾ ਜੀ ਦਾ ਆਇਆ ਹੈ, ਤੇ ਜੇ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਹੈ ਤੇ ਉਹਨਾਂ ਨੇ ਭਾਈ ਮਰਦਾਨੇ ਦਾ ਹੀ ਜ਼ਿਕਰ ਕੀਤਾ ਹੈ, ਐਸਾ ਨਹੀਂ ਹੋ ਸਕਦਾ। ਜੇ ਭਾਈ ਬਾਲਾ ਗੁਰੂ ਨਾਨਕ ਸਾਹਿਬ ਦੇ ਨਾਲ ਰਿਹਾ ਹੁੰਦਾ ਤੇ ਭਾਈ ਗੁਰਦਾਸ ਸਾਹਿਬ ਕਿਤੇ ਨਾ ਕਿਤੇ ਉਹਦਾ ਜ਼ਿਕਰ ਆਪਣੀਆਂ ਵਾਰਾਂ ਦੇ ਵਿੱਚ ਜ਼ਰੂਰ ਕਰਦੇ, ਪਰ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਤੋ ਮਹਾਰਾਜ ਨੇ ਇੱਥੇ ਬੋਲ ਰੱਖਿਆ ਹੈ ਮਹਲਾ ਪੰਜਵਾਂ, ਕਬੀਰ ਰਾਮ ਨਾ ਚੇਤਿਓ। ਬਾਬਾ ਕਬੀਰ ਸਾਹਿਬ ਦੇ ਨਾਲ ਇੱਕਮੇਕ ਹੁੰਦਿਆਂ ਉਹਨਾਂ ਦੀ ਗੱਲ ਵਿੱਚ ਹਾਮੀ ਭਰਦਿਆਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਤੂੰ ਰਾਮ ਨੂੰ ਰਮੇ ਹੋਏ ਰੱਬ ਨੂੰ ਚੇਤੇ ਨਹੀਂ ਕਰਦਾ, ਫਿਰਿਆ ਲਾਲਚ ਮਾਹੇ, ਸਾਰਾ ਜੀਵਨ ਜਿਹੜਾ ਹੈ ਉਹ ਲਾਲਚ ਦੇ ਵਿੱਚ ਤੂੰ ਕੱਢ ਰਿਹਾ ਹੈ। ਲਾਲਚ ਜਿਹੜਾ ਹੁੰਦਾ ਹੈ ਨਾ, ਬੰਦਾ ਪਾਪ ਹਮੇਸ਼ਾ ਲਾਲਚ ਦੇ ਵੱਸ ਹੋਇਆ ਕਰਦਾ ਹੈ। ਜੇ ਜੀਵਨ ਵਿੱਚੋਂ ਲਾਲਚ ਖਤਮ ਹੋ ਜਾਵੇ ਤੇ ਪਾਪ ਵੀ ਨਾਲ ਦੀ ਨਾਲ ਮਿਟ ਜਾਵੇਗਾ। ਅਸੀਂ ਕਈ ਵਾਰ ਕੀ ਕਰਦੇ ਹਾਂ ਵੀ ਪਾਪ ਮਿਟਾਉਣ ਦੇ ਲਈ ਬੰਦਾ ਆਪਣੇ ਅੰਦਰ ਦੇ ਲੋਭ ਤੇ ਲਾਲਚ ਦਾ ਤਿਆਗ ਨਹੀਂ ਕਰਦਾ। ਉਹਨੂੰ ਏਦਾਂ ਲੱਗਦਾ ਹੈ ਵੀ ਕਿਸੇ ਖਾਸ ਜਗ੍ਹਾ ਉੱਤੇ ਨਹਾ ਕੇ ਇਸ਼ਨਾਨ ਕਰਕੇ ਮੇਰੇ ਪਾਪ ਮਿਟ ਜਾਣਗੇ, ਪਰ ਨਹੀਂ, ਏਦਾਂ ਨਹੀਂ ਹੋ ਸਕਦਾ। ਪਿੱਛੇ ਵੀ ਆਪਾਂ ਕਬੀਰ ਸਾਹਿਬ ਦਾ ਇੱਕ ਬਚਨ ਵਿਚਾਰਿਆ ਸੀ, ਉਹਨਾਂ ਨੇ ਆਖਿਆ ਕਬੀਰ ਜਾਂ ਲੱਭ ਤਾਂ ਨੇ ਕਿਹਾ। ਲੱਭ ਦਾ ਅਰਥ ਕੀ ਹੁੰਦਾ? ਲਾਲਚ। ਆਖਿਆ ਜਿੱਥੇ ਵੀ ਲਾਲਚ ਹੈ, ਜਿੱਥੇ ਵੀ ਕੋਈ ਸਵਾਰਥ ਹੈ, ਜਿੱਥੇ ਵੀ ਕੋਈ ਲੋਭ ਹੈ, ਉਹ ਨੇ ਝੂਠਾ ਹੈ। ਨੇ ਦਾ ਅਰਥ ਹੁੰਦਾ ਮੁਹੱਬਤ, ਪਿਆਰ। ਕਬੀਰ ਜਾਂ ਲੱਭ, ਜਿੱਥੇ ਵੀ ਲੱਭ ਹੈ, ਲੋਭ ਹੈ, ਤਾਂ ਨੇ ਕਿਹਾ। ਫਿਰ ਉੱਥੇ ਨੇ ਕਾਹਦਾ? ਉਹ ਪਿਆਰ ਇੱਕ ਕੇਵਲ ਵਿਖਾਵੇ ਮਾਤਰ ਹੈ, ਲੱਭ ਤਾਂ ਕੂੜਾ ਨੇ। ਆਖਿਆ ਜੇ ਲੋਭ ਹੈ ਤੇ ਉੱਥੇ ਕੀ ਹੈ? ਫਿਰ ਜਿਹੜਾ ਨੇਹ ਹੈ, ਜਿਹੜੀ ਮੁਹੱਬਤ ਹੈ, ਜਿਹੜਾ ਪਿਆਰ ਹੈ, ਉਹ ਕੂੜ ਦਾ ਢੇਰ ਹੈ, ਗੰਦਗੀ ਹੈ, ਕੂੜਾ ਹੈ। ਇਹ ਖੇਡ ਐਸੀ ਹੈ ਵੀ ਕਿੱਚੜ ਝੱਤ ਲੰਘਾਈਐ, ਛੱਪਰ ਟੁੱਟੈ ਮੀਂਹ। ਜਿਵੇਂ ਛੱਤ ਟੁੱਟੀ ਹੋਵੇ ਤੇ ਮੀਂਹ ਵਰਸਦਾ ਹੋਵੇ ਤੇ ਕਿੰਨਾ ਕੁ ਸਮਾਂ ਤੁਸੀਂ ਉਸ ਛੱਤ ਦੀਆਂ ਕਦੀ ਕਿਸੇ ਨੁੱਕਰ ਵਿੱਚ, ਕਦੀ ਕਿਸੇ ਨੁੱਕਰ ਵਿੱਚ ਲੱਗ ਕੇ ਲੰਘਾਓਗੇ। ਅਖੀਰ ਨੂੰ ਉਸ ਵਰਦੇ ਹੋਏ ਮੀਂਹ ਨੇ ਜਿਹੜੀ ਬਚੀ ਖੁਚੀ ਛੱਤ ਹੈ ਉਹ ਵੀ ਸੁੱਟ ਦੇਣੀ ਹੈ, ਉਹ ਵੀ ਡੇਗ ਦੇਣੀ ਹੈ। ਤੋ ਬਾਬਾ ਕਬੀਰ ਸਾਹਿਬ ਨੇ ਆਪਣੇ ਬਚਨਾਂ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਆਖਿਆ ਲਾਲਚ ਛੁੱਡ ਬੰਦੇ ਹੋ, ਆਪਣੇ ਜੀਵਨ ਵਿੱਚੋਂ ਲਾਲਚ ਦਾ ਤਿਆਗ ਕਰੋ। ਲਾਲਚ ਕਿਸੇ ਚੀਜ਼ ਦਾ ਵੀ ਹੋ ਸਕਦਾ, ਖਾਣ ਦਾ ਲਾਲਚ ਹੋ ਸਕਦਾ ਹੈ, ਪਹਿਨਣ ਦਾ ਲਾਲਚ ਹੋ ਸਕਦਾ ਹੈ, ਹੰਢਾਉਣ ਦਾ ਲਾਲਚ ਹੋ ਸਕਦਾ ਹੈ, ਕਿਸੇ ਤਰ੍ਹਾਂ ਦਾ ਵੀ ਲਾਲਚ ਹੋ ਸਕਦਾ। ਤੋ ਮਹਾਰਾਜ ਨੇ ਆਖਿਆ ਲਾਲਚ ਛੁੱਡ ਬੰਦੇ ਹੋ, ਜੀਵਨ ਵਿੱਚੋਂ ਲਾਲਚ ਨੂੰ ਦੂਰ ਕਰੋ, ਗਰੀਡ ਨੂੰ ਦੂਰ ਕਰੋ। ਲਾਲਚ ਹੀ ਕੁੱਤੇ ਦੀ ਕਹਾਣੀ ਆਪਾਂ ਕਈ ਵਾਰ ਸੁਣੀ ਹੈ। ਤੋ ਮਹਾਰਾਜ ਨੇ ਆਖਿਆ ਕਈ ਮਨੁੱਖ ਜਿਹੜੇ ਨੇ ਉਹ ਲੋਭੀ ਕੁੱਤੇ ਵਰਗੇ ਹੁੰਦੇ ਨੇ, ਜਿਉਂ ਕੂਕਰ ਹਰਕਾਇਆ ਧਾਵੈ। ਲਾਲਚੀ ਬੰਦਾ ਕਿਹਦੇ ਵਰਗਾ ਹੈ? ਜਿਵੇਂ ਇੱਕ ਹਲਕਿਆ ਹੋਇਆ ਕੁੱਤਾ ਕਦੀ ਕਿਸੇ ਦਿਸ਼ਾ ਵੱਲ ਭੱਜਦਾ ਹੈ, ਕਦੀ ਕਿਸੇ ਦਿਸ਼ਾ ਵੱਲ ਭੱਜਦਾ ਹੈ, ਇੱਦਾਂ ਹੀ ਲੋਭੀ ਬੰਦਾ ਹੁੰਦਾ ਹੈ। ਤੇ ਹੋਰ ਖਿਆਲ ਕਰਿਓ, ਮਹਾਰਾਜ ਨੇ ਆਖਿਆ ਜੀਵਨ ਵਿੱਚ ਕਦੀ ਵੀ ਲੋਭੀ ਬੰਦੇ ਦਾ ਭਰੋਸਾ ਨਾ ਕਰਿਓ। ਜਿਹੜਾ ਬੰਦਾ ਲੋਭੀ ਹੋਵੇਗਾ ਨਾ, ਉਹ ਤੁਹਾਨੂੰ ਉੱਥੇ ਲਿਜਾ ਕੇ ਮਾਰੇਗਾ ਜਿੱਥੋਂ ਫਿਰ ਤੁਹਾਡਾ ਬਚਣਾ ਜਿਹੜਾ ਹੈ ਉਹ ਬੜਾ ਮੁਸ਼ਕਲ ਹੈ। ਲੋਭੀ ਕਾਵੇ ਸਾਹ ਨਾ ਕੀਜੈ। ਜਿਵੇਂ ਆਮ ਇੱਕ ਸ਼ਬਦ ਆਪਾਂ ਕਹਿੰਦੇ ਹੁੰਦੇ ਸੀ, ਉਹ ਫਲਾਨੇ ਦਾ ਵਸਾਹ ਨਾ ਖਾਇਓ, ਬੜਾ ਭੈੜਾ ਹੈ। ਸੱਪਾਂ ਦਾ ਕਦੀ ਵਸਾਹ ਖਾਈਦਾ? ਤੂੰ ਕਈ ਵਾਰਾਂ ਬੰਦਾ ਜਿਹੜਾ ਹੈ ਨਾ,
ਤੋ ਸਾਡੀ ਇੱਕ ਸੁਰਤ ਵੀ ਇੱਦਾਂ ਦੀ ਹੁੰਦੀ ਹੈ ਵੀ ਬੰਦਾ ਭਲਾ ਹੋਵੇ ਨਾ ਜੀ, ਤੇ ਉਹ ਫਿਰ ਵਿਸਾਖ ਆ ਜਾਂਦਾ ਏ, ਕਹਿੰਦਾ ਏ ਵੀ ਚਲੋ ਮੈਂ ਭਲਾ ਵਾਂ ਤੇ ਖਣੀ ਦੁਨੀਆਂ ਵੀ ਜਿਹੜੀ ਆ ਉਹ ਕੀ ਹੋਵੇਗੀ, ਭਲੀ ਹੋਵੇਗੀ, ਮੇਰੇ ਐਥਿਕਸ ਇੱਦਾਂ ਕਹਿੰਦੇ ਨੇ, ਮੈਨੂੰ ਇਹ ਚੀਜ਼ਾਂ ਸਿਖਾਈਆਂ ਗਈਆਂ, ਬੰਦਾ ਬੜਾ ਬੜੀ ਵਾਰ ਇਮੋਸ਼ਨਲ ਵੀ ਹੋ ਜਾਂਦਾ, ਆਪਾਂ ਸਾਰੇ ਕਈ ਵਾਰ ਉਹਨਾਂ ਚੀਜ਼ਾਂ ਵਿੱਚੋਂ ਲੰਘਦੇ ਹਾਂ। ਪਰ ਇਹ ਚੇਤਾ ਰੱਖੋ ਭਲਾ ਵੀ ਉਹਦਾ ਕਰਨਾ ਚਾਹੀਦਾ ਹੈ, ਤੁਸੀਂ ਸੱਪ ਦਾ ਭਲਾ ਕਰੋਗੇ ਤੇ ਉਹਨੇ ਤੇ ਜਦੋਂ ਕਿਤੇ ਮੌਕਾ ਮਿਲੇਗਾ ਉਹਨੇ ਤੁਹਾਨੂੰ ਜ਼ਹਿਰ ਦੇ ਨਾਲ ਕੱਟ ਲੈਣਾ ਹੈ। ਤੋ ਜਿਹੜੇ ਐਥਿਕਸ ਵੀ ਹੁੰਦੇ ਨੇ, ਜਿਹੜਾ ਭਲਾ ਵੀ ਹੈ, ਉਹਦੇ ਬਾਰੇ ਵੀ ਸਾਨੂੰ ਥੋੜ੍ਹਾ ਜਿਹਾ ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ ਵੀ ਸਾਹਮਣੇ ਵਾਲਾ ਲੋਭੀ ਤੇ ਨਹੀਂ ਹੈ, ਸਵਾਰਥੀ ਤੇ ਨਹੀਂ ਹੈ। ਤੁਸੀਂ ਸਵਾਰਥੀ ਦਾ ਇੱਕ ਵਾਰ ਭਲਾ ਕਰ ਦਿਓ, ਫਿਰ ਕਈ ਵਾਰ ਬੰਦਾ ਕਹਿੰਦਾ ਵੀ ਹੁਣੇ ਮੇਰਾ ਹੱਕ ਬਣ ਗਿਆ, ਵੀ ਇਹ ਤੇ ਬੰਦਾ ਇਮੋਸ਼ਨਲ ਫੂਲ ਹੈ, ਇਹਨੂੰ ਤੇ ਮੈਂ ਹਮੇਸ਼ਾ ਲੁੱਟੀ ਜਾਵਾਂਗਾ, ਤਬਾਹ ਕਰੀ ਜਾਵਾਂਗਾ। ਤੋ ਮਹਾਰਾਜ ਕਹਿੰਦੇ ਜਿਹੜਾ ਬੰਦਾ ਲੋਭੀ ਹੋ ਗਿਆ, ਜੀਵਨ ਵਿੱਚ ਕਦੀ ਉਹਦਾ ਭਰੋਸਾ ਨਾ ਕਰਿਓ, ਲੋਭੀ ਕਾਵੇ ਸਾਹ ਨਾ ਕੀਜੈ, ਕਦੀ ਉਹਦਾ ਵਿਸਾਹ ਨਾ ਕਰਿਓ, ਕਦੀ ਭਰੋਸਾ ਨਾ ਕਰਿਓ। ਤੋ ਸਾਨੂੰ ਵੀ ਮਹਾਰਾਜ ਨੇ ਸਮਝਾਇਆ, ਆਖਿਆ ਲਾਲਚ ਛੋਡੋ ਅੰਧੇ ਹੋ, ਹੇ ਅੰਨੇ ਮਨੁੱਖ ਜੀਵਨ ਵਿੱਚ ਲਾਲਚ ਨੂੰ ਦੂਰ ਕਰ। ਕਿਉਂ? ਮਹਾਰਾਜ ਕਹਿੰਦੇ ਲਾਲਚ ਦੁੱਖ ਭਾਰੀ, ਇਹ ਬੜਾ ਭਾਰੀ ਦੁੱਖ ਹੈ, ਇਹਦਾ ਆਤਮਾ ਉੱਤੇ ਬੜਾ ਬੋਝ ਪੈਂਦਾ ਹੈ। ਲਾਲਚੀ ਬੰਦੇ ਰਿਸ਼ਤਿਆਂ ਨੂੰ ਖਤਮ ਕਰ ਬੈਂਦੇ ਨੇ, ਲਾਲਚੀ ਬੰਦਿਆਂ ਦੇ ਲਾਗੇ ਕੋਈ ਨਹੀਂ ਰੁਕਦਾ, ਕਈਆਂ ਦੇ ਸੁਭਾਅ ਵਿੱਚ ਇਹ ਚੀਜ਼ ਭਰੀ ਹੁੰਦੀ। ਤੋ ਬਾਬਾ ਕਬੀਰ ਸਾਹਿਬ ਇੱਕ ਪ੍ਰਸੰਗ ਇੱਥੇ ਲੈ ਕੇ ਆ ਰਹੇ ਨੇ, ਉਹ ਕਹਿੰਦੇ ਨੇ ਬੰਦਾ ਸਵਾਰਥੀ ਹੋ ਕੇ ਸਾਰੇ ਜੀਵਨ ਨੂੰ ਜਿਉਂਦਾ ਰਹਿੰਦਾ ਏ ਤੇ ਲਾਲਚ ਦੇ ਵੱਸ ਪਿਆ ਹੋਇਆ ਪਾਪ ਵੀ ਕਮਾਉਂਦਾ ਰਹਿੰਦਾ ਏ, ਦੁੱਖ ਵੀ ਭੋਗਦਾ ਰਹਿੰਦਾ ਏ। ਕਬੀਰਾ ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੇ, ਲਾਲਚ ਦੇ ਵਿੱਚ ਫਿਰਦਾ ਰਿਹਾ। ਕਿਵੇਂ ਫਿਰਦਾ ਰਿਹਾ? ਜਿਵੇਂ ਮਹਾਰਾਜ ਨੇ ਆਖਿਆ ਜਿਉਂ ਕੂਕਰ ਹਰਕਾਇਆ ਧਾਵੈ ਦਾਹ ਦਿਸ਼ ਜਾਏ, ਜਿਵੇਂ ਹਲਕਿਆ ਹੋਇਆ ਕੁੱਤਾ ਦਸਾਂ ਦਿਸ਼ਾਵਾਂ ਵਾਲੇ ਬੰਨੇ ਭੱਜਦਾ ਹੈ, ਇੱਦਾਂ ਹੀ ਲੋਭੀ ਜੰਤ ਨਾ ਜਾਣੀ ਭੱਖ ਅਪੱਖ ਸਭ ਖਾਏ। ਜਿਹੜਾ ਲੋਭੀ ਹੁੰਦਾ ਹੈ ਉਹ ਖਾਣ ਯੋਗ ਵਸਤੂਆਂ ਤੇ ਖਾਂਦਾ ਹੀ ਹੈ, ਪਰ ਉਹ ਵੀ ਚੀਜ਼ਾਂ ਖਾ ਜਾਂਦਾ ਹੈ ਜਿਹੜੀਆਂ ਨਾ ਖਾਣ ਯੋਗ ਹੁੰਦੀਆਂ ਨੇ। ਤੋ ਲਾਲਚੀ ਬੰਦਾ ਧਰਮੀ ਵੀ ਨਹੀਂ ਹੋ ਸਕਦਾ। ਮੈਂ ਪਿਛਲੇ ਦਿਨੀ ਇੱਕ ਬਚਨ ਵਿਚਾਰਿਆ ਸੀ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਇੱਕ ਵਾਰ ਹੈ ਗੌੜੀ ਕੀ ਵਾਰ, ਉਹਦੇ ਵਿੱਚ ਇੱਕ ਤਪੇ ਦਾ ਜ਼ਿਕਰ ਆਉਂਦਾ। ਤਪਾ ਕੌਣ ਸੀ? ਜਿਹਨੂੰ ਸੋ ਕਾਲਡ ਤੁਸੀਂ ਧਰਮੀ ਕਹਿ ਸਕਦੇ ਹੋ, ਜਿਵੇਂ ਨਾ ਵੱਖ ਵੱਖ ਨਾਂ ਹੁੰਦੇ ਨੇ, ਆਪਾਂ ਸ਼ੇਖ ਕਹਿੰਦੇ ਹਾਂ, ਪੀਰ ਕਹਿੰਦੇ ਹਾਂ, ਸੂਫੀ ਕਹਿੰਦੇ ਹਾਂ, ਭਗਤ ਕਹਿੰਦੇ ਹਾਂ, ਗੁਰੂ ਕਹਿੰਦੇ ਹਾਂ, ਪੈਗੰਬਰ, ਇੱਦਾਂ ਹੀ ਇੱਕ ਤਪਿਆਂ ਦੀ ਕੈਟਾਗਰੀ ਹੁੰਦੀ ਹੈ ਤਪਾ। ਤਪਾ ਉਹਨੂੰ ਕਹਿੰਦੇ ਨੇ ਜਿਹੜਾ ਬੜਾ ਤਪ ਕਰਦਾ ਤੇ ਫਿਰ ਉਹ ਆਪਣੇ ਆਪ ਨੂੰ ਕੀ ਕਹਿੰਦਾ ਹੈ ਵੀ ਤਪਾ ਮੈਂ ਵਾਸ਼ਨਾਵਾਂ ਤੋਂ ਉੱਪਰ ਉੱਠ ਗਿਆ, ਹੁਣ ਜੀਵਨ ਵਿੱਚ ਕੋਈ ਜਿਹੜਾ ਹੈ ਸਵਾਰਥ ਲਾਲਚ ਨਹੀਂ ਵੀ ਰਿਹਾ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਵਖਤ ਸੀ ਤੇ ਉੱਥੇ ਇੱਕ ਗੋਇੰਦਵਾਲ ਦੇ ਵਿੱਚ ਤਪਾ ਹੋਇਆ ਜਿਹਨੂੰ ਕਹਿੰਦੇ ਸੀ ਹਰੀ ਰਾਮ ਤਪਾ। ਇੱਕ ਗੁਰੂ ਅੰਗਦ ਸਾਹਿਬ ਦੇ ਵੇਲੇ ਹੋਇਆ, ਇੱਕ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਹੋਇਆ। ਤੋ ਇਹਨਾਂ ਨੇ ਗੁਰੂ ਦੇ ਖਿਲਾਫ ਬਹੁਤ ਭੰਡੀ ਪ੍ਰਚਾਰ ਜਿਹੜਾ ਉਹ ਕੀਤਾ, ਧੰਨ ਗੁਰੂ ਅਮਰਦਾਸ ਸਾਹਿਬ ਦੇ ਖਿਲਾਫ, ਤੇ ਆਪਣੇ ਆਪ ਦੇ ਵਿੱਚ ਇਹ ਘਲਾਉਂਦੇ ਸਨ ਤਪਾ ਤੇ ਤਪੇ ਦੇ ਭਗਤ ਵੀ ਅਸੀਂ ਵਾਸ਼ਨਾਵਾਂ ਤੋਂ, ਲਾਲਚਾਂ ਤੋਂ, ਸਵਾਰਥਾਂ ਤੋਂ ਉੱਪਰ ਉੱਠ ਚੁੱਕੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਜਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਇਹਨਾਂ ਨੇ ਇਹ ਗੱਲ ਕਹਿਣੀ ਵੀ ਇਹ ਤੇ ਗ੍ਰਸਤੀ ਲੋਕ ਨੇ, ਇਹ ਧਰਮੀ ਥੋੜ੍ਹਾ ਹੋ ਸਕਦੇ ਨੇ, ਗ੍ਰਸਤੀ ਕਦੀ ਵੀ ਧਰਮੀ ਨਹੀਂ ਹੋ ਸਕਦਾ, ਤੇ ਉੱਤੋਂ ਜਿਹੜਾ ਗ੍ਰਸਤੀ ਹੋਵੇ ਉਹ ਗੁਰੂ ਤੇ ਬਿਲਕੁਲ ਨਹੀਂ ਨਾ ਹੋ ਸਕਦਾ, ਗ੍ਰਸਤੀ ਗੁਰੂ ਕਿਵੇਂ ਹੋ ਸਕਦਾ। ਤੋ ਐਸਾ ਪ੍ਰਚਾਰ ਜਿਹੜਾ ਸੀ ਉਹ ਖਡੂਰ ਸਾਹਿਬ ਜਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚੱਲਦਾ ਰਹਿੰਦਾ ਸੀ। ਤੋ ਕਲੇਮ ਉਹਨੇ ਇਹ ਕੀਤਾ ਸੀ ਵੀ ਮੈਂ ਕੌਣ ਆ, ਤਪਾ ਹਾਂ ਤੇ ਮੈਂ ਧਰਮੀ ਹਾਂ। ਹੁਣ ਧਰਮੀ ਬੰਦਾ ਹੋਵੇ, ਧਰਮੀ ਦੇ ਜੀਵਨ ਵਿੱਚ ਲਾਲਚ ਦਾ ਕੀ ਸੰਬੰਧ ਹੈ? ਕੋਈ ਸੰਬੰਧ ਨਹੀਂ। ਤੋ ਕਈ ਵਾਰ ਨਾ ਵੈਸੇ ਇਹ ਵੀ ਖੇਡ ਇੱਕ ਬੜੀ ਅਜੀਬ ਹੈ, ਮੈਂ ਬੇਨਤੀ ਇਹ ਵੀ ਕੀਤੀ ਸੀ, ਜਿੱਥੇ ਦੇ ਸਾਡੇ ਲਾਲਚ ਸਵਾਰਥ ਦੀ ਗੱਲ ਆਉਂਦੀ ਹੈ ਉਹਨਾਂ ਕੁ ਬੰਦਾ ਧਰਮ ਕਈ ਵਾਰ ਮੰਨ ਵੀ ਲੈਂਦਾ, ਜਿੱਥੇ ਕਿਸੇ ਦੂਜੇ ਦੀ ਗੱਲ ਆਵੇ ਤੇ ਉੱਥੇ ਬੰਦਾ ਕਈ ਵਾਰ ਬਹੁਤ ਸਟ੍ਰਿਕਟ ਹੋ ਜਾਂਦਾ, ਬੜਾ ਸਖਤ ਵੀ ਹੋ ਜਾਂਦਾ ਵੀ ਸਾਡੀ ਮਰਜ਼ੀ ਹੁੰਦੀ ਹੈ ਵੀ ਅਸੀਂ ਫਲੈਕਸੀਬਲ ਕਿੱਥੇ ਹੋਣਾ ਤੇ ਸਾਡੀ ਮਰਜ਼ੀ ਹੁੰਦੀ ਹੈ ਵੀ ਅਸੀਂ ਸਖਤ ਕਿੱਥੇ ਹੋਣਾ। ਜੇ ਤੇ ਮਾੜਾ ਬੰਦਾ ਮਿਲ ਜਾਵੇ ਤੇ ਸਖਤ ਹੋ ਜਾਂਦੇ ਹਾਂ, ਤਕੜਾ ਮਿਲ ਜਾਵੇ ਤੇ ਫਿਰ ਫਲੈਕਸੀਬਲ ਇੰਨੇ ਜ਼ਿਆਦਾ ਹੋ ਜਾਂਦੇ ਵੀ ਝੁਕੀ ਜਾਂਦੇ ਹਾਂ। ਆ ਜਿਹੜੇ ਕਈ ਵਾਰ ਨਾ
ਬੜੇ ਬੈਡ ਜਿਹੇ ਸ਼ਬਦ ਯੂਜ਼ ਹੁੰਦੇ ਨੇ, ਖਾਸ ਕਰਕੇ ਪੰਜਾਬ ਜਾਂ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ। ਜਿਵੇਂ ਅੱਜ ਕੱਲ੍ਹ ਇੱਕ ਜ਼ਮਾਨਾ ਬੜਾ ਚੱਲਿਆ, ਜੇ ਤੁਸੀਂ ਟਿਕਟੋਕ ਜਾਂ ਬਾਕੀ ਫੇਸਬੁੱਕ ਸੋਸ਼ਲ ਮੀਡੀਆ ਵੇਖੋ, ਉਹਨੂੰ ਕਹਿੰਦੇ ਨੇ ਰੋਸਟ ਵੀਡੀਓ, ਰੋਸਟ ਕਰਨਾ। ਰੋਸਟ ਕੀ ਹੈ? ਪਹਿਲਾਂ ਕਿਸੇ ਦਾ ਮਜ਼ਾਕ ਉਡਾਉਣਾ, ਕਿਸੇ ਦੇ ਉੱਤੇ ਚਾਰ ਬੰਦੇ ਬਹਿ ਕੇ ਹੱਸਦੇ ਨੇ, ਉਹਨੂੰ ਕਹਿੰਦੇ ਨੇ ਇਹ ਰੋਸਟ ਕਰ ਰਹੇ ਨੇ ਉਹਦਾ। ਤੋ ਜਿੰਨਾ ਤੇ ਰੋਸਟ ਕਰਨਗੇ ਉਹ ਬੜਾ ਕੌਨਫੀਡੈਂਸ ਉਹਨਾਂ ਦੇ ਵਿੱਚ ਵੀ ਹੁੰਦਾ। ਟਿਕਟੋਕਰ ਦੇ ਕਈ ਜਿਹੜੇ ਆ ਕੈਮਰੇ ਚੁੱਕੀ ਫਿਰਦੇ ਨੇ, ਬੜਾ ਕੌਨਫੀਡੈਂਸ ਲੈਵਲ ਆਈ ਹੁੰਦਾ, ਪਰ ਇਹ ਥੋਥਾ ਹੈ, ਫੋਕਾ ਹੈ, ਪੱਲੇ ਕੱਖ ਨਹੀਂ ਹੈ। ਤੇ ਉਹਦੇ ਲਈ ਕਹਿੰਦੇ ਨੇ ਵੀ ਜਿਵੇਂ ਕੋਈ ਮਾੜਾ ਬੰਦਾ ਹੈ ਉਹਦੇ ਲਈ ਬੈਡ ਸ਼ਬਦ ਵੀ ਵਰਤਿਆ ਜਾਂਦਾ ਹੈ ਵੀ ਇਹਨੂੰ ਤਾਂ ਅਸੀਂ ਇੱਦਾਂ ਕਰਤਾ, ਮੈਂ ਇੱਥੇ ਸ਼ਬਦ ਵਰਤ ਨਹੀਂ ਸਕਦਾ ਸਟੇਜ 'ਤੇ, ਤਾਂ ਉਹਨੂੰ ਅਸੀਂ ਅੰਗਰੇਜ਼ੀ 'ਚ ਆਪਾਂ ਇੱਦਾਂ ਕਹਿ ਲਓ ਵੀ ਉਹਨੂੰ ਰੋਸਟ ਕਰ ਦਿੱਤਾ ਫਲਾਨੇ ਬੰਦੇ ਨੂੰ। ਬੜਾ ਕੌਨਫੀਡੈਂਸ ਲੈ ਕੇ ਉਹ ਸੜਕਾਂ ਦੇ ਉੱਤੇ ਵੀ ਤੁਰੇ ਫਿਰਦੇ ਨੇ, ਕਿਸੇ ਨੂੰ ਫੋਨ ਲਾ ਲਿਆ, ਉਹਨੂੰ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ, ਉਹਨੂੰ ਛੇੜਨਾ ਸ਼ੁਰੂ ਕਰ ਦਿੱਤਾ, ਰੋਸਟ ਕਰ ਦਿੱਤਾ। ਤੋ ਜਦੋਂ ਇਹ ਪਤਾ ਲੱਗੇ ਵੀ ਸਾਹਮਣੇ ਵਾਲਾ ਬੰਦਾ ਤਕੜਾ ਏ, ਫਿਰ ਉਹਨੂੰ ਕੋਈ ਨਹੀਂ ਛੇੜਦਾ। ਪਰ ਹਾਂ, ਆਪਣੇ ਤੋਂ ਮਾੜੇ ਦਾ ਮਜ਼ਾਕ ਤੇ ਸਾਰੇ ਉਡਾ ਸਕਦੇ ਨੇ। ਕਈ ਵਾਰ ਗਰੁੱਪ ਬਣਾ ਕੇ ਕੋਈ ਅਨਦਰ ਕਮਿਊਨਿਟੀ ਦਾ ਬੰਦਾ ਹੋਵੇ, ਅਨਦਰ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਵੇ, ਗਰੀਬ ਹੋਵੇ, ਆਪਦੀ ਰੋਜ਼ੀ ਰੋਟੀ ਕਮਾ ਕੇ ਉਨੀ ਖਾਣ ਜੋਗਾ ਹੋਵੇ, ਤੇ ਉਹਦਾ ਵੀ ਮਜ਼ਾਕ ਜਿਹੜਾ ਹੈ ਉਡਾ ਲਿਆ ਜਾਂਦਾ। ਭਾਵੇਂ ਆਪਾਂ ਪੰਚਾਇਤ ਵਿੱਚ ਬੈਠੇ ਹੋਈਏ, ਭਾਵੇਂ ਆਪਾਂ ਜਿਹੜਾ ਹੈ ਉਹ ਕਿਸੇ ਸਭਾ ਵਿੱਚ ਬੈਠੇ ਹੋਈਏ, ਕੋਈ ਬੰਦਾ ਉਦਾਂ ਦਾ ਆ ਜਾਵੇ ਤੇ ਉਹਨੂੰ ਫਿਰ ਸਾਰੇ ਟਿੱਚਰਾਂ ਜਿਹੀਆਂ ਮਜ਼ਾਕ ਜਿਹਾ ਕਰਨ ਲੱਗ ਪੈਂਦੇ ਨੇ। ਕਿਉਂ ਭਲਾ? ਕਿਉਂਕਿ ਬੰਦਾ ਆਪਣੇ ਤੋਂ ਨੀਵਾਂ ਸੀ, ਉੱਥੇ ਬੰਦਾ ਬੜਾ ਕਠੋਰ ਹੋ ਕੇ ਉਹਦੇ ਨਾਲ ਪੇਸ਼। ਪਰ ਜਦੋਂ ਆਪਣੇ ਤੋਂ ਉੱਚਾ ਆਉਂਦਾ, ਉਦੋਂ ਬੰਦਾ ਜਿਹੜਾ ਹੈ ਫਿਰ ਉਹਦੇ ਅੱਗੇ ਠੰਬਰ ਜਾਂਦਾ, ਫਿਰ ਉੱਥੇ ਨਹੀਂ ਬੋਲਦਾ। ਤੇ ਮੈਂ ਇਹਨਾਂ ਨੂੰ ਕਹਿੰਦਾ ਹੁੰਦਾ, ਜਿੰਨੇ ਆ ਜਿਹੜੇ ਰੋਸਟ ਰਾਸਟ ਕਰਨ ਵਾਲੇ ਨੇ, ਤੁਸੀਂ ਜੇ ਏਡੇ ਸੂਰਮੇ ਹੋ ਤੇ ਸਵਾਦ ਤੇ ਤਾਂ ਹੈ ਵੀ ਦੁਨੀਆਂ ਵਿੱਚ ਬਹੁਤ ਵੱਡੇ ਵੱਡੇ ਇਸ਼ੂ ਨੇ, ਬੜੇ ਵੱਡੇ ਵੱਡੇ ਲੋਕ ਨੇ ਜਿਨ੍ਹਾਂ ਨੇ ਸਮਾਜ ਦਾ ਖੂਨ ਪੀਤਾ, ਜਿਨ੍ਹਾਂ ਨੇ ਕਿਸੇ ਨਾਲ ਧੱਕਾ ਕੀਤਾ, ਜਿਨ੍ਹਾਂ ਨੇ ਕਿਸੇ ਨੂੰ ਲੁੱਟਿਆ, ਮਾਰਿਆ, ਕੁੱਟਿਆ, ਤੇ ਉਹਨਾਂ ਦਾ ਜਬਰ ਸਾਰਿਆਂ ਦੇ ਸਾਹਮਣੇ ਹੈ। ਤੁਹਾਡਾ ਕੌਨਫੀਡੈਂਸ ਚੈੱਕ ਹੋਵੇਗਾ, ਉਹਨਾਂ ਨੂੰ ਰੋਸਟ ਕਰਕੇ ਵਿਖਾਓ ਇੱਕ ਵਾਰ, ਫਿਰ ਪਤਾ ਲੱਗੇਗਾ ਨਾ। ਉਹਨਾਂ ਦੇ ਉੱਤੇ ਕੋਈ ਤਵਾ ਲਾ ਕੇ ਵਿਖਾਓ ਨਾ, ਇਹ ਤਾਂ ਉਹਨਾਂ ਨੂੰ ਲਿਆਓ ਨਾ ਕਚਹਿਰੀ ਦੇ ਵਿੱਚ। ਕੋਈ ਮਾੜਾ ਬੰਦਾ ਫੜਿਆ, ਉਹਦੇ ਉੱਤੇ ਕੋਈ ਸੋ ਕਾਲਡ ਫਨੀ ਵੀਡੀਓ ਕੁਝ ਬਣਾ ਲਿਆ, ਤੇ ਉਹ ਗੱਲ ਕੋਈ ਫਮੀ ਨਹੀਂ ਹੈਗੀ। ਸਵਾਦ ਤਾਂ ਹੁੰਦਾ ਜੇ ਆਪਣੇ ਤੋਂ ਤਕੜੇ ਦੇ ਉੱਤੇ ਤੁਸੀਂ ਕੋਈ ਕਰਕੇ ਵਿਖਾਓ। ਤੋ ਸਾਡੀ ਇੱਕ ਬਿਰਤੀ ਹੈ ਵੀ ਸਾਨੂੰ ਪਤਾ ਹੈ ਸਾਡੇ ਅੰਦਰ ਇੱਕ ਸ਼ੈਤਾਨੀ ਹੈ ਵੀ ਅਸੀਂ ਫਲੈਕਸੀਬਲ ਕਿੱਥੇ ਹੋਣਾ ਹੈ ਤੇ ਸਟਰੋਂਗ ਕਿੱਥੇ ਹੋਣਾ ਹੈ। ਆਪਣੇ ਵਿਹਾਰ ਨੂੰ ਆਪਾਂ ਬਦਲਦੇ ਰਹਿੰਦੇ ਸਮੇਂ ਦੇ ਮੁਤਾਬਕ। ਜਿੱਥੇ ਸਾਡਾ ਲਾਲਚ ਹੋਵੇ ਉੱਥੇ ਫਿਰ ਧਰਮ ਵੀ ਆਪਾਂ ਛਿੱਕੇ ਟੰਗ ਲੈਂਦੇ, ਤੇ ਜਿੱਥੇ ਪਤਾ ਹੈ ਵੀ ਇੱਥੇ ਕਿਸੇ ਦੂਜੇ ਦੀ ਗੱਲ ਹੈ ਉੱਥੇ ਆਪਾਂ ਜਿਹੜਾ ਹੈ ਉਹ ਸ਼ਾਇਦ ਬੌਸ ਵੀ ਬਣ ਕੇ ਬਹਿ ਜਾਈਏ। ਧਰਮ ਵਿੱਚ ਵੀ ਇੱਦਾਂ ਹੀ ਚੱਲਦਾ। ਹੁਣ ਉੱਥੇ ਮਹਾਰਾਜ ਨੇ ਉਦਾਹਰਨ ਦਿੱਤੀ ਹੈ ਸਾਧ ਸੰਗਤ ਇੱਕ ਤਪੇ ਦੀ। ਇਹ ਤਪੇ ਦਾ ਨਾਂ ਸੀ ਹਰੀ ਰਾਮ ਤਪਾ, ਤੇ ਉਹਨੇ ਜੋ ਕੀਤਾ ਉਹ ਸਾਰਾ ਮਹਾਰਾਜ ਨੇ ਸਲੋਕਾਂ ਦੇ ਰੂਪ ਦੇ ਵਿੱਚ ਦਰਜ ਕੀਤਾ ਗੌੜੀ ਕੀ ਵਾਰ ਦੇ ਵਿੱਚ। ਮੈਂ ਇੱਕ ਦੋ ਦੀਆਂ ਪੰਕਤੀਆਂ ਪੜ੍ਹਾਂਗਾ। ਉਹ ਗੁਰੂ ਘਰ ਦੀ ਜਿਹੜੀ ਲੰਗਰ ਦੀ ਪ੍ਰਥਾ ਸੀ ਉਹਦੇ ਵਿਰੋਧ ਸੀ। ਕਹਿੰਦਾ ਵੀ ਆਹ ਵੇਖੋ ਨਵਾਂ ਹੀ ਕੰਮ ਚਲਾ ਲਿਆ, ਉੱਚੇ ਨੀਵੇਂ ਸਾਰੇ ਇੱਕੋ ਥਾਂ ਦੇ ਉੱਤੇ ਬੈਠੇ ਹੋਏ ਨੇ। ਉਹਨੇ ਚੰਗਾ ਕੂੜ ਪ੍ਰਚਾਰ ਜਿਹੜਾ ਹੈ ਉਹ ਲੰਗਰ ਦੇ ਖਿਲਾਫ ਵੀ ਕੀਤਾ। ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਤੇ ਸਿੱਖਾਂ ਨੇ ਇੱਕ ਕੌਤਕ ਰਚਿਆ, ਉਹਨਾਂ ਨੇ ਇੱਕ ਗੱਲ ਪ੍ਰਚਾਰੀ। ਹੁਣ ਵੇਖੋ ਧਰਮ ਕਿਵੇਂ ਡੋਲਦਾ, ਅੰਦਰ ਦਾ ਜਿਹੜਾ ਲਾਲਚ ਉਹ ਕਿੱਦਾਂ ਬਾਹਰ ਆਉਂਦਾ। ਉਹਨਾਂ ਨੇ ਇੱਕ ਪ੍ਰਚਾਰ ਇਹ ਕੀਤਾ ਵੀ ਜਿਹੜਾ ਗੁਰੂ ਕੇ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕੇਗਾ ਨਾ, ਉਹਨੂੰ ਆਪਾਂ ਇੱਕ ਟਕਾ ਜਾਂ ਕੋਈ ਇੱਕ ਰੁਪਈਆ ਕੋਈ ਇੱਕ ਸਿੱਕਾ ਦਿੱਤਾ ਜਾਵੇਗਾ। ਚਲੋ ਉਹ ਵੱਧਦੀ ਵੱਧਦੀ ਗੱਲ ਮੋਹਰਾਂ 'ਤੇ ਆ ਗਈ। ਜਦੋਂ ਤਪੇ ਦੇ ਕੰਨੀ ਇਹ ਗੱਲ ਬਣੀ, ਉਹਦੇ ਕੰਨੀ ਇਹ ਗੱਲ ਪਈ ਜਾ ਕੇ, ਤੇ ਪਹਿਲਾਂ ਤਾਂ ਉਹ ਨਹੀਂ ਸੀ ਆਉਂਦਾ ਕਦੀ ਵੀ ਲੰਗਰ ਦੇ ਵਿੱਚ, ਕਿਉਂਕਿ ਉਹ ਘਿਰਣਾ ਕਰਦਾ ਸੀ ਵੀ ਇੱਥੇ ਤਾਂ ਹਰ ਤਰ੍ਹਾਂ ਦੇ ਲੋਕ ਬੈਠੇ ਹੁੰਦੇ ਨੇ। ਤੋ ਮਹਾਰਾਜ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਅੱਗੋਂ ਦੇ ਸੱਦੇ ਸੱਤੇ ਦੀ ਭਿੱਖਿਆ ਲੇਵੈ ਨਾਹੀਂ। ਤੇ ਬਾਅਦ ਵਿੱਚ ਜਦੋਂ ਮੋਹਰਾਂ ਦੀ ਗੱਲ ਆਈ ਤੇ ਤਪੇ ਨੇ ਕੀ ਕੀਤਾ ਵੀ ਲੰਗਰ ਦੀ ਕੰਧ ਟਪਾ ਕੇ ਤੇ ਆਪਣੇ ਛੋਟੇ ਬੱਚੇ ਨੂੰ ਲੰਗਰ ਦੇ ਵਿੱਚ ਤਾਰਿਆ ਵੀ ਜਾ ਬਹਿ ਕੇ ਲੰਗਰ ਛਕਾ, ਨਾਲੇ ਮੋਹਰਾਂ ਲੈ ਆਈ ਉੱਥੋਂ। ਜਦੋਂ ਕੰਧ ਟਪਾਉਣ ਲੱਗਾ ਤੇ ਉਹਦੇ ਬੱਚੇ ਦੀ ਲੱਤ ਟੁੱਟ ਗਈ, ਲਾਲਚ ਆ ਗਿਆ ਨਾ ਬਾਹਰ।
तो महाराज गुरु रामदास साहब ने एक बख्शिश की, उन्होंने सारे घटनाक्रम शब्द के रूप में लिखा। उन्होंने आख्या कि जदों पहला सद्या उदों तो लंगर की विरोधता करता सी, उदों तो आण के ना बैठा, पर बाद विच पिछों दे जिहड़ा उही तपा सी उन्हें अपना पुत्र आण के उत्थे बिठा दिता मोहरां दे बदले। अगों दे सदे सत्ते दी पिखिया लेवै नाही, पिछों दे तपे आण पुत विच बहालिया। पिछों उन्हें अपना की किया, अपना पुत विच लियाण के बहाल दिता, भावें उहदी लत्त टुट गई। तो आखिया पंच लोग सब हसण लगे, जिहड़े उत्थे मुखी सिख जिहड़े भी सन, कहिंदे वेखो ਇਹ ਧਰਮੀ ਹੋਣ ਦਾ ਦਾਅਵਾ ਕਰਦਾ ਸੀ। ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਤਪੇ ਨੂੰ ਤੇ ਲੋਭ ਦੀਆਂ ਲਹਿਰਾਂ ਨੇ ਗਾਲਿਆ ਪਿਆ। ਅੰਦਰ ਤੇ ਲਾਲਚ ਉਦਾਂ ਹੀ ਹੈ, ਅੰਦਰ ਤੇ ਸਵਾਰਥ ਉਦਾਂ ਹੀ ਹੈ। ਤੋ ਜਿੱਥੇ ਅੰਦਰ ਸਵਾਰਥ ਆਣ ਕੇ ਟਿਕ ਗਿਆ, ਉਹ ਬੰਦਾ ਪਾਪ ਤੇ ਕਮਾ ਸਕਦਾ ਏ। ਮਹਾਰਾਜ ਨੇ ਆਖਿਆ ਉਹ ਬੰਦਾ ਕਦਾਚਿਤ ਵੀ ਧਰਮੀ ਨਹੀਂ ਹੋ ਸਕਦਾ। ਉਹ ਇਹ ਨਹੀਂ ਕਹਿ ਸਕਦਾ ਵੀ ਮੈਂ ਰਾਮ ਨੂੰ, ਰੱਬ ਨੂੰ, ਵਾਹਿਗੁਰੂ ਨੂੰ ਚੇਤੇ ਕਰਨਿਆ, ਮੈਂ ਬਾਣੀ ਪੜ੍ਹ ਰਿਹਾ, ਮੈਂ ਦਿਹਾੜੀ ਵਿੱਚ ਪੰਜ ਬਾਣੀਆਂ ਪੜ੍ਹਦਾ, ਮੈਂ ਦਸ ਪੜ੍ਹਦਾ। ਜੇ ਜੀਵਨ ਵਿੱਚ ਲਾਲਚ ਹੈ, ਲੋਭ ਹੈ, ਤੇ ਚੇਤਾ ਰੱਖੋ, ਉਹਨੇ ਕੋਈ ਰੱਬ ਦਾ ਸਿਮਰਨ ਨਹੀਂ ਕੀਤਾ, ਕਿਉਂਕਿ ਉਹ ਤੇ ਲਾਲਚੀ ਕੁੱਤੇ ਦੀ ਨਿਆਂ ਭਟਕਦਾ ਫਿਰਦਾ ਹੈ। ਉਹਨੇ ਸਿਮਰਨ ਕੀ ਕਰਨਾ, ਉਹਨੇ ਯਾਦ ਕੀ ਕਰਨਾ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਖਿਆ ਲਾਲਚੀ ਬੰਦਾ ਪਾਪ ਤੱਕ ਵੀ ਪਹੁੰਚਦਾ ਹੈ। ਕਬੀਰ ਰਾਮ ਨਾ ਚੇਤਿਓ, ਫਿਰਿਆ ਲਾਲਚ ਮਾਹੇ, ਪਾਪ ਕਰੰਤਾ ਮਰ ਗਿਆ। ਉਹਦਾ ਸਾਰਾ ਜੀਵਨ ਕਿਵੇਂ ਲੰਘ ਗਿਆ, ਲਾਲਚ ਦੇ ਵਸ ਪਿਆ ਹੋਇਆ ਪਾਪ ਕਰਦਾ ਹੀ ਮਰ ਗਿਆ। ਔਧ ਪੁਨੀ ਖਿਨ ਮਾਹੇ, ਜਿਹੜੀ ਜੀਵਨ ਦੀ ਆਰਜਾ ਸੀ, ਜਿਹੜੀ ਔਧ ਸੀ, ਉਹ ਖਿਨ ਦੇ ਵਿੱਚ ਹੀ ਲੰਘ ਗਈ, ਜੀਵਨ ਨੂੰ ਤਬਾਹ ਕਰ ਗਿਆ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਇਸ ਪਾਵਨ ਸਲੋਕ ਵਿੱਚ। ਅਗਲੇਰਾ ਸਲੋਕ ਹੁਣ ਆਪਾਂ ਕੱਲ੍ਹ ਵਿਚਾਰਾਂਗੇ। ਤੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਭਾਈ ਸਾਹਿਬ ਦੇ ਢਾਡੀ ਜਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ।

ਸ਼ਬਦ ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਕੁਝ ਸੰਗਤਾਂ ਧੰਤਾਂ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਕੁਝ ਸਮਾਂ ਅਸੀਂ ਆਪ ਗੁਰਸੰਗ ਦਰਸ਼ਨ ਕਰਨੇ ਆ, ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰਮੁਖ ਪਰਿਵਾਰ ਨੇ ਗੁਰੂ ਸਾਹਿਬ ਦੀ ਬਾਣੀ ਦਾ, ਗੁਰੂ ਸਾਹਿਬ ਦੇ ਚਰਨਾਂ ਦਾ ਬਹੁਤ ਆਸਰਾ ਲਿਆ। ਸਦਾ ਸਰਬਜੀਤ ਸਿੰਘ, ਬੀਬੀ ਸੰਦੀਪ ਕੌਰ ਪਰਿਵਾਰ ਵੱਲੋਂ ਆਪਣੀ ਬੱਚੀ ਕੁਲਵਿੰਦਰ ਕੌਰ ਦੇ ਆਨੰਦ ਕਾਰਜ ਸਫਲਤਾ ਦੀ ਯਾਚਨਾ ਵਾਸਤੇ ਅਰਦਾਸ ਕਰਦੇ ਹੋਏ ਗੁਰੂ ਦੇ ਚਰਨਾਂ ਦਾ ਓਟ ਆਸਰਿਆ। ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਹੋਏ ਆ, ਕੀਰਤਨ ਹੋਇਆ, ਕਥਾ ਹੋਈ ਹੈ ਅਤੇ ਹੁਣ ਢਾਡੀ ਵਾਰਾਂ ਆਪ ਗੁਰੂ ਸੰਗਤ ਦੇ ਚਰਨਾਂ 'ਚ ਢਾਡੀ ਜਥਾ ਪੇਸ਼ ਕਰ ਰਿਹਾ ਹੈ। ਸੋ ਗੁਰੂ ਸਾਹਿਬ ਬੱਚੀ ਦੇ ਸਿਰ 'ਤੇ ਮੇਹ ਪੈ ਹੱਥ ਰੱਖਣ, ਆਨੰਦ ਕਾਰਜਾਂ ਦੇ ਵਿੱਚ ਆਪ ਅੰਗਸਨ ਸਹਾਇਤਾ ਕਰਨ। ਜਿਹੜਾ ਗੁਰੂ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲੈਂਦਾ ਹੈ, ਕਿਉਂਕਿ ਜਿਹੜਾ ਆਪਾਂ ਸਿੱਖ ਜਾਣਾ ਗੁਰੂ ਦੇ ਭਗਤ ਹੈ, ਸੇਵਾਦਾਰ ਹਾਂ, ਸਾਨੂੰ ਤਾਂ ਗੁਰੂ ਦਾ ਹੀ ਆਸਰਾ ਹੈ। ਜਿਹੜਾ ਵੀ ਸਿੱਖ ਹੈ ਗੁਰੂ ਦੇ ਮੁਬਾਰਕ ਚਰਨਾਂ 'ਚ ਅਰਦਾਸ ਕਰਦਾ ਹੈ, ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਂਦਾ ਹੈ, ਤਾਂ ਗੁਰੂ ਸਾਹਿਬ ਆਪ ਅੰਗਸਨ ਸਹਾਇਤਾ ਕਰਦੇ ਹਨ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਸੋ ਪਿਆਰੇ ਖਾਲਸਾ ਜੀ, ਅਰਦਾਸਾਂ ਹਰੇਕ ਸਿੱਖ ਦੀ ਵੱਖੋ ਵੱਖਰੀ ਅਰਦਾਸ ਆ, ਵੱਖੋ ਵੱਖਰੀ ਮੰਗ ਹੈ। ਕਿਸੇ ਦੀ ਕੋਈ ਦੁਨਿਆਵੀ ਮੰਗ ਆ, ਕਿਸੇ ਦੀ ਕੋਈ ਰੂਹਾਨੀਅਤ ਮੰਗ ਹੈ। ਮੰਗ ਵਿੱਚ ਫਰਕ ਹੋ ਸਕਦਾ, ਪਰ ਗੁਰੂ ਸਾਹਿਬ ਇੱਕ ਹੀ ਹੈ। ਜਿਹੜਾ ਤਾਂ ਹੁਣ ਅੰਦਰੋਂ ਰੱਜੀ ਹੋਈ ਰੂਹ ਹੈ, ਜਿਹਨੂੰ ਹੁਣ ਸਾਰਾ ਕੁਝ ਮਿਲ ਗਿਆ, ਆਪਾਂ ਕਹਿੰਦੇ ਹਾਂ ਮਹਾਰਾਜ ਨੂੰ ਅਰਦਾਸ ਕਰਦੇ, ਆਪਾਂ ਕਹਿੰਦੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਸ ਹਿਰਦੇ ਅੰਦਰ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਨਾਉ ਹੈ ਤੇ ਗੁਰੂ ਨਾਨਕ ਦਾ ਜਾਪ ਚੱਲਦਾ ਹੈ, ਉਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿੰਦਾ ਹੈ। ਦੇਖਣਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ, ਇੱਕ ਗੁਰਮੁਖ ਤੇ ਇੱਕ ਮਨਮੁਖ। ਗੁਰਮੁਖ ਤੇ ਮਨਮੁਖ ਦੇ ਵਿੱਚ ਜਿਵੇਂ ਅਸਮਾਨ ਜਿੰਨਾ ਫਰਕ ਹੁੰਦਾ ਦੋਵਾਂ ਦੇ ਵਿੱਚ। ਇੱਕ ਤਾਂ ਹੁਣ ਗੁਰੂ ਦੇ ਦਰ ਤੇ ਆਉਂਦਾ ਹੈ, ਨਿੱਤਾ ਪ੍ਰਤੀ ਆਉਂਦਾ ਹੈ। ਤੁਹਾਡੇ ਵਿੱਚੋਂ ਇਹੋ ਜਿਹੇ ਭਗਤ ਗੁਰਮੁਖ ਪਿਆਰੇ ਹਨ, ਸੇਵਾਦਾਰ ਸਿੱਖ ਸੇਵਕ ਆ, ਜੋ ਨਿੱਤਾ ਪ੍ਰਤੀ ਆ ਕੇ ਇਸ ਪਾਵਨ ਸਥਾਨ ਤੇ ਸੇਵਾ ਕਰਦੇ ਆ, ਉਹਨਾਂ ਦੀ ਉਹ ਲਾਈਨ ਬਣੀ ਹੋਈ ਹੈ ਬਈ ਆਪਾਂ ਫਾਲਤੂ ਦੀਆਂ ਗੱਲਾਂ ਨਹੀਂ ਕਰਨੀਆਂ ਗੀਆਂ, ਆਪਾਂ ਗੁਰੂ ਦੇ ਦਰ ਤੇ ਜਾਣਾ ਹੈ, ਉੱਥੇ ਸੇਵਾ ਕਰਾਂਗੇ, ਲੰਗਰ ਵਰਤਾਵਾਂਗੇ, ਲੰਗਰ ਬਣਾਵਾਂਗੇ, ਜਾਂ ਸਬਜ਼ੀਆਂ ਵਗੈਰਾ ਕੱਟਾਂਗੇ, ਜਾਂ ਸੰਗਤ ਦੇ ਜੋੜੇ ਝਾੜਾਂਗੇ। ਇਹ ਗੁਰਮੁਖਾਂ ਦੀ ਪਰਿਭਾਸ਼ਾ ਹੈ ਜੋ ਗੁਰੂ ਦੇ ਨਾਮ ਵਿੱਚ ਰੰਗੇ ਹੈ, ਅੱਠੋ ਪੈਰ ਮਸ ਰਹਿੰਦੇ ਆ ਉਹ। ਤੇ ਇੱਕ ਮਨਮੁਖ ਹੁੰਦੇ ਹਨ ਜਿਨ੍ਹਾਂ ਨੇ ਆਪਦੀ ਬਣਤ ਬਣਾਉਣੀ ਹੈ, ਉਹ ਢਾ ਲਾਉਣ ਦੀ ਕੋਸ਼ਿਸ਼ ਕਰਦੇ ਹੈ ਵੀ ਇਹ ਰੋਜ਼ ਹੀ ਜਾਂਦਾ, ਇਹ ਆਪਾਂ ਇਹਦਾ ਨੁਕਸਾਨ ਕਰੀਏ, ਇਹਨੂੰ ਆਪਾਂ ਉਸ ਮਾਰਗ ਤੋਂ ਹਿਲਾਈਏ। ਪਰ ਜਿਹਦੇ ਤਾਂ ਰਖਵਾਲੇ ਗੁਰੂ ਹੈ, ਜਦੋਂ ਆਪਾਂ ਘਰੋਂ ਅਰਦਾਸ ਕਰਕੇ ਤੁਰਦੇ ਹਾਂ ਗੁਰੂ ਦੇ ਮੁਬਾਰਕ ਚਰਨਾਂ 'ਚ ਕਿਤੇ ਵੀ ਜਾਣਾ ਹੋਵੇ ਵੀ ਸੱਚੇ ਪਾਤਸ਼ਾਹ ਅਸੀਂ ਤੇਰੇ ਦਰ 'ਤੇ ਆ ਰਹੇ ਹਾਂ ਜਾਂ ਅਸੀਂ ਕਾਰਜ ਕਰਨ ਚੱਲੇ ਹਾਂ, ਤੇ ਤੁਸੀਂ ਅੰਗ ਸੰਗ ਸਹਾਇਤਾ ਕਰਿਓ। ਗੁਰੂ ਸਾਹਿਬ ਹਰੇਕ ਦੀ ਬਾਂਹ ਫੜਦਾ, ਇਹ ਨਹੀਂ ਹੈ ਵੀ ਅਮੀਰ ਦੀ ਬਾਂਹ ਫੜਦਾ ਏ ਜਾਂ ਮੱਧ ਵਰਗੀ ਲੋਕਾਂ ਦੀ ਜਾਂ ਰਾਜੇ ਮਹਾਰਾਜਿਆਂ ਦੀ, ਨਹੀਂ, ਉਹ ਤਾਂ ਸਭ ਦੇ ਰਖਵਾਲੇ ਹੈ। ਜਿਸ ਹਿਰਦੇ ਅੰਦਰ ਚਾਹੇ ਕਿਣਕਾ ਵੀ ਵਸ ਜਾਵੇ ਗੁਰਬਾਣੀ ਦਾ, ਉਹਦੀ ਚੜ੍ਹਦੀ ਕਲਾ ਗੁਰੂ ਨੇ ਕਰਨੀ ਹੀ ਕਰਨੀ। ਨਾਨਕ ਨਾਮ ਚੜ੍ਹਦੀ ਕਲਾ ਫਿਰ ਤੇਰੇ ਭਾਣੇ, ਦੋ ਸ਼ਬਦਾਂ ਦਾ ਸਮੇਲ ਹੈ ਭਾਣਾ ਸ਼ਬਦ। ਦੇਖੋ ਦੁੱਖ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਭ ਨੂੰ ਦਿੱਤੇ ਹੈ। ਕੋਈ ਕਿਸ ਗੱਲੋਂ ਦੁਖੀ ਹੈ, ਕੋਈ ਕਿਸ ਗੱਲੋਂ ਦੁਖੀ, ਜਿਹਨੂੰ ਮਰਜ਼ੀ ਪੁੱਛ ਲਓ, ਦੁੱਖ ਫਰੋਲ ਲਓ, ਉਹ ਕਹੂਗਾ ਮੈਨੂੰ ਆਹ ਦੁੱਖ ਆ, ਕਹੂਗਾ ਮੈਨੂੰ ਆਹ ਦੁੱਖ ਹੈ। ਪਰ ਜਿਹਨੂੰ ਭਾਣਾ ਮੰਨਣਾ ਆ ਗਿਆ, ਮਹਾਰਾਜ ਚਾਰ ਪਹਿਰ ਤੇਰੇ ਭਾਣੇ 'ਚ ਬਤੀਤ ਹੋਏ ਆ, ਚਾਰ ਪਹਿਰ ਰਾਤਰੀ ਆਈ ਹੈ, ਭਾਣੇ 'ਚ ਬਤੀਤ ਕਰਨਾ, ਅੰਮ੍ਰਿਤ ਵੇਲਾ ਬਖਸ਼ਣਾ, ਨਿਤਨੇਮ ਸੇਵਾ ਸਿਵੇਂ ਦਾਤਾਂ ਬਖਸ਼ਿਸ਼ ਕਰਨੀਆਂ, ਤੇ ਫਿਰ ਸਰਬੱਤ ਦਾ ਭਲਾ ਮੰਗੂਗਾ। ਜਿਹੜੀ ਅੰਦਰੋਂ ਰੂਹ ਰੱਜੀ ਹੈ ਤੇ ਬਾਹਰੋਂ ਵੀ ਰੱਜੀ ਹੈ, ਤ੍ਰਿਪਤ ਹੋਏ ਆ ਨਾ, ਉਹ ਕਹੂਗਾ ਮਹਾਰਾਜ ਜਿਵੇਂ ਮੈਨੂੰ ਨਵਾਜਿਆ, ਮੇਰੇ ਤੇ ਕਿਰਪਾ ਕੀਤੀ ਹੈ, ਸਾਰਿਆਂ ਤੇ ਨਵਾਜ, ਸਾਰਿਆਂ ਤੇ ਕਿਰਪਾ ਕਰ ਦਿਓ, ਭਜਨੀਕ ਪੁਰਸ਼ ਹੋਣ, ਸਾਰੇ ਪਾਸੇ ਨਾਮ ਦੀ ਵੀ ਚਰਚਾ ਹੋਵੇ। ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤਖਤਾਂ ਤੇ ਬੈਠੇ ਨਾ, ਮੀਰੀ ਪੀਰ ਦੀਆਂ ਤਲਵਾਰਾਂ ਪਹਿਨੀਆਂ, ਸਿੱਖ ਸੂਰਮੇ ਭਰਤੀ ਕਰੇ ਹੈ, ਤੇ ਪੰਜਾਬ ਦੇ ਵਿੱਚੋਂ ਨਾ CID ਕਰਨ ਵਾਸਤੇ ਪੰਜਾਬ ਦੇ ਵਿੱਚ ਆਏ। ਇੱਕ ਤਾਂ ਮਿਹਰਬਾਨ ਆਇਆ, ਇੱਕ ਚੰਦੂ ਦਾ ਪੁੱਤਰ ਕਰਮਚੰਦ ਆਇਆ।
ਗੁਰੂ ਸਾਹਿਬ ਦਾ ਪੰਜਵੇਂ ਪਾਤਸ਼ਾਹ ਦਾ ਭਤੀਜਾ ਹੈ, ਭਰਾ ਲੱਗਦਾ ਛੇਵੇਂ ਪਾਤਸ਼ਾਹ ਦਾ। ਸੋ ਪਿਆਰੇ ਖਾਲਸਾ ਜੀ, ਉਹ ਆਇਆ ਇਹ ਪਤਾ ਕਰਨ ਵਾਸਤੇ ਵੀ ਇੱਥੇ ਕੀ ਹੋ ਰਿਹਾ ਪੰਜਾਬ ਦੀ ਧਰਤੀ ਦੇ। ਜਦੋਂ ਉਹਨੇ ਆ ਕੇ ਦੇਖਿਆ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਇਲਾਕੇ 'ਚ ਗਿਆ, ਗੁਰੂ ਦੇ ਸਥਾਨ ਤੇ ਗਿਆ, ਭੇਸ ਵਟਾ ਕੇ ਦੇਖਦਾ ਏ ਇੱਥੇ ਤਾਂ ਗੱਲ ਹੀ ਹੋਰ ਬਣੀ ਪਈ ਹੈ। ਉਹ ਕਹਿੰਦਾ ਸਾਨੂੰ ਤਾਂ ਐਂ ਸੀ ਕਿ ਜਿਹੜੇ ਸਿੱਖ ਹੈ ਗੁਰੂ ਦੇ ਪੰਜਵੇਂ ਗੁਰਾਂ ਦੀ ਮੌਤ ਦੇ ਸੋਗ ਵਿੱਚ ਬੈਠੇ ਹੋਣੇ ਹੈ, ਸ਼ਹਾਦਤ ਵਿੱਚ ਬੈਠੇ ਹੋਣੇ ਹੈ, ਯਾਦ ਵਿੱਚ ਬੈਠੇ ਹੋਣੇ ਹੈ ਵੀ ਉਹ ਤਾਂ ਮਾਤ ਲੋਕ ਤੋਂ ਚਲੇ ਗਏ ਹੈ, ਇਹ ਨਿਰਾਸ਼ਾ ਦੇ ਆਲਮ ਵਿੱਚ ਬੈਠੇ ਹੋਣੇ ਹੈ। ਇਹਦਾ ਤਾਂ ਹੁਲੀਆ ਹੀ ਹੋਰ ਹੈ, ਇਹ ਤਾਂ ਹੁਲੀਆ ਹੋਰ ਬਣ ਗਿਆ ਏ। ਇਹ ਛੇਵਾਂ ਗੁਰੂ ਤਾਂ ਦੋ ਤਲਵਾਰਾਂ ਪਹਿਨੀ ਬੈਠਾ, ਕਲਗੀ ਲਾਈ ਬੈਠਾ ਏ, ਅਕਾਲ ਬੁੰਗੇ ਦੀ ਰਚਨਾ ਕੀਤੀ ਹੈ, ਆ ਸੂਰਮੇ ਲੱਖਾਂ ਭਗਤੀ ਕੀਤੇ ਹਨ। ਉਹ ਸਾਰੀ CID ਲੈ ਕੇ ਰਿਪੋਰਟ ਬਣਾ ਕੇ ਦਿੱਲੀ ਉਦੋਂ ਸ਼ਾਹਜਹਾਂ ਦੇ ਕੋਲੇ ਪਹੁੰਚੇ ਆ। ਸ਼ਾਹਜਹਾਂ ਨੂੰ ਰਿਪੋਰਟ ਦਿੰਦੇ ਹੈ ਵੀ ਅਸੀਂ ਆਹ ਰਿਪੋਰਟ ਲੈ ਕੇ ਆਏ ਹੈ, ਲੱਖਾਂ ਸੂਰਮੇ ਪੰਜਾਬ ਚੋਂ ਭਰਤੀ ਕਰੇ ਹੈ, ਮਾਝਾ ਮਾਲਵਾ ਦੁਆਬਾ ਚਰਨਾਂ ਤੇ ਝੁਕਦਾ, ਕੋਈ ਹੀਲਾ ਕਰੋ, ਦਿੱਲੀ ਦੇ ਤਾਕਤ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਹੈ। ਔਰ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦੀ ਦਾ ਬਦਲਾ ਲੈਣਾ ਲੋਚਦੇ ਹੈ। ਰਾਜੇ ਕੰਨਾਂ ਦੇ ਕੱਚੇ ਹੁੰਦੇ ਹੈ, ਉਹ ਕਹਿੰਦਾ ਮੈਂ ਜਾਣਾ ਉੱਥੇ, ਤਲਵਾਰ ਉਹਨੇ ਕੱਢੀ ਮਿਆਂ ਚੋਂ, ਕਹਿੰਦਾ ਮੈਂ ਜਾਣਾ। ਉਹਦਾ ਸੀਗਾ ਇੱਕ ਵਜ਼ੀਰ, ਵਜ਼ੀਰ ਖਾਂ। ਵਜ਼ੀਰ ਖਾਂ ਕਹਿੰਦਾ ਮਨ 'ਚ ਸੋਚਦਾ ਵੀ ਜੇ ਉੱਥੇ ਜਾਊਗਾ ਗੁਰੂ ਕਿਹੜਾ ਘੱਟ ਕਰੂ ਇਹਦੇ ਨਾਲ, ਇਹਦੀ ਹੱਥ ਕੁ ਹੋ ਜਾਊਗੀ। ਉਹ ਕਹਿੰਦਾ ਜੀ ਤੁਸੀਂ ਸ਼ਾਂਤ ਹੋ ਜਾਓ, ਤੁਸੀਂ ਨਾ ਜਾਓ, ਤੁਸੀਂ ਇਉਂ ਕਰੋ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਨੂੰ ਨੌਜਵਾਨ ਖੂਨ ਹੈ, ਨੌਜਵਾਨ ਹੈ, ਉਹ ਉਮਰ ਉਹਨਾਂ ਦੀ ਛੋਟੀ ਹੈ, ਇੱਥੇ ਦਿੱਲੀ ਬੁਲਾਓ, ਕਿਸੇ ਬਹਾਨੇ ਨਾਲ ਦਿੱਲੀ ਬੁਲਾਓ। ਜਦੋਂ ਦਿੱਲੀ ਆਉਣਗੇ ਥੋੜ੍ਹੇ ਜਿਹੇ ਨਾਲ ਸੈਨਿਕ ਹੋਣੇ ਆ, ਸਿੱਖ ਹੋਣਗੇ, ਇੱਥੇ ਆਪਾਂ ਕੁਛ ਮਰਜ਼ੀ ਕਰ ਸਕਦੇ ਹਾਂ, ਇੱਥੇ ਤਾਕਤ ਅਜਮਾਵਾਂਗੇ, ਆਪਾਂ ਦੇਖਾਂਗੇ ਉਹਨਾਂ ਦੀ ਵੀ ਦੋ ਤਲਵਾਰਾਂ ਪੈਣੀਆਂ, ਉਹੀ ਪੈਂਦੀਆਂ ਕਿ ਹੈ ਵੀ ਕਲਾ ਵਿੱਚ। ਉਹ ਸ਼ਾਂਤ ਹੋ ਗਿਆ। ਫਿਰ ਇੱਕ ਦੂਤ ਦੇ ਕੋਲੇ ਖਤ ਲਿਖਦਾ ਸ਼ਾਹਜਹਾਂ, ਕਹਿੰਦਾ ਖਤ ਲਿਖੋ। ਜਹਾਂਗੀਰ ਕਹਿੰਦਾ ਖਤ ਲਿਖਾਤਾ ਏ। ਖਤ ਪਹੁੰਚਦਾ ਏ ਅੰਮ੍ਰਿਤਸਰ, ਉਹ ਜਿਹੜਾ ਦੂਤ ਸੀਗਾ ਉਹ ਮਹਾਰਾਜ ਨੂੰ ਕਹਿੰਦਾ ਏ ਜੀ ਮੈਨੂੰ ਨਾ ਜਹਾਂਗੀਰ ਨੇ ਭੇਜਿਆ ਆ ਖਤ ਆਇਆ ਏ, ਤੁਹਾਨੂੰ ਦਿੱਲੀ ਸੱਦਦੇ ਆ ਉਹ। ਮਹਾਰਾਜ ਕਹਿੰਦੇ ਠੀਕ ਹੈ ਜਾਵਾਂਗੇ, ਤੁਸੀਂ ਜਾਓ, ਅਸੀਂ ਆਉਂਦੇ ਹਾਂ। ਜਦ ਮਾਤਾ ਗੰਗਾ ਜੀ ਨੂੰ ਪਤਾ ਲੱਗਿਆ ਗੁਰੂ ਸਾਹਿਬ ਦੀ ਮਾਤਾ ਨੂੰ, ਮਾਤਾ ਗੰਗਾ ਨੇ ਪਵਿੱਤਰ ਕੁੱਖੋਂ ਜਨਮ ਦਿੱਤਾ ਸੀ, ਅਵਤਾਰ ਧਾਰਿਆ ਮਹਾਰਾਜ ਨੇ ਗੋਬਿੰਦ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਦੇ ਮਹਿਲਾਂ 'ਚ ਗਏ ਨਾ, ਮਾਤਾ ਗੰਗਾ ਕਹਿੰਦੀ ਬੇਟਾ ਜੀ ਮੈਨੂੰ ਪਤਾ ਲੱਗਿਆ ਤੁਸੀਂ ਦਿੱਲੀ ਜਾ ਰਹੇ ਹੋ। ਮਹਾਰਾਜ ਕਹਿੰਦੇ ਜਾਣਾ। ਉਹ ਕਹਿੰਦੀ ਬੇਟਾ ਜੀ ਮੈਂ ਤੁਹਾਨੂੰ ਜਾਣ ਨਹੀਂ ਦੇਣਾ। ਗੁਰੂ ਸਾਹਿਬ ਕਹਿੰਦੇ ਮਾਤਾ ਜੀ ਕਿਉਂ ਨਹੀਂ ਜਾਣ ਦੇਣਾ? ਉਹ ਕਹਿੰਦੀ ਅੱਗੇ ਤੁਹਾਡੇ ਪਿਤਾ ਜੀ ਪੰਜਵੇਂ ਪਾਤਸ਼ਾਹ ਮੇਰੇ ਸਿਰ ਦੇ ਸਾਈਂ ਲਾਹੌਰ ਗਏ, ਉੱਥੋਂ ਵਾਪਸ ਨਹੀਂ ਆਏ। ਦਿੱਲੀ ਤੇ ਲਾਹੌਰ ਵਿੱਚ ਜ਼ਾਲਮ ਵੱਸਦੇ ਆ, ਜ਼ਾਲਮ ਹਥਿਆਰੇ ਹੈ, ਉਹ ਗੁਰੂ ਨਾਲ ਜਾਂ ਗੁਰੂ ਦੇ ਸਿੱਖਾਂ ਨਾਲ ਚੰਗੀ ਨਹੀਂ ਕਰਦੇ, ਉਹ ਬੁਰੀ ਕਰਦੇ ਹੈ। ਉਹ ਤੱਤੀਆਂ ਤਵੀਆਂ ਤੇ ਬੈਠੇ ਕਿ ਨਹੀਂ, ਉਹ ਭਾਂਬੜ ਸਾਡੇ ਹਿਰਦੇ ਵਿੱਚ ਮੱਚ ਰਹੇ ਹੈ, ਬਲਦੇ ਆ ਉਹ, ਐਂ ਦ੍ਰਿਸ਼ ਨੇੜੇ ਆਉਂਦਾ ਸਾਡੇ ਨਜ਼ਰ ਆਉਂਦਾ, ਮੈਂ ਨਹੀਂ ਜਾਣ ਦੇਣਾ। ਮਹਾਰਾਜ ਕਹਿੰਦੇ ਮਾਤਾ ਜੀ ਪਹਿਲਾਂ ਗੱਲ ਹੋਰ ਸੀ, ਘਬਰਾਓ ਨਾ, ਗਮ ਨਾ ਕਰੋ, ਅਸੀਂ ਜਾਵਾਂਗੇ ਔਰ ਮੁੜਾਂਗੇ ਵੀ ਜ਼ਰੂਰ, ਸਾਨੂੰ ਸੱਦਿਆ ਹੈ, ਅਸੀਂ ਜਾਵਾਂਗੇ ਜਹਾਂਗੀਰ ਬਾਦਸ਼ਾਹ ਕੋਲ, ਸਾਡਾ ਕੁਝ ਨਹੀਂ ਵਿਗਾੜ ਸਕਦਾ। ਹੁਣ ਪਹਿਲਾਂ ਗੱਲੀਆਂ ਹੋਰ ਹਨ, ਧਰਵਾਸ ਦੇਤਾ ਮਾਤਾ ਗੰਗਾ ਜੀਆਂ ਨੂੰ, ਮੇਰੀ ਪੀਰ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧਰਵਾਸ ਦੇ ਕੇ ਦਿੱਲੀ ਨੂੰ ਰਵਾਨਾ ਹੋ ਰਹੇ ਹੈ। ਜਿਹੜਾ ਸੀਗਾ ਜਹਾਂਗੀਰ ਤਾਕਤ ਦੇਖਣੀ ਚਾਹੁੰਦਾ ਹੈ। ਮਹਾਰਾਜ ਜਦੋਂ ਦਿੱਲੀ ਪਹੁੰਚੇ ਹੈ, ਇੱਕ ਤਾਂ ਤੰਬੂ ਲੱਗਿਆ ਸੀਗਾ ਜਹਾਂਗੀਰ ਦਾ, ਉਹ ਬੈਠਾ ਹੈ, ਇੱਕ ਛੇਵੇਂ ਪਾਤਸ਼ਾਹ ਵਾਸਤੇ ਤੰਬੂ ਲਾਤਾ ਵੀ ਤੁਸੀਂ ਇੱਥੇ ਬੈਠੋ, ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਦਿੱਲੀ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਛੇਵੇਂ ਗੁਰੂ ਨਾਨਕ ਦਿੱਲੀ 'ਚ ਆਏ ਹੈ। ਇੱਕ ਸਿੱਖ ਆਇਆ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਉਹਨੇ ਅੱਗੇ ਉਹ ਮਿਲਿਆ ਨਹੀਂ ਸੀ ਗੁਰੂ ਦੇ, ਦਰਸ਼ਨ ਨਹੀਂ ਸੀ ਕਰੇ, ਅੰਦਰ ਚਾਹਨਾ ਸੀ ਉਹਦੇ ਹਿਰਦੇ ਵਿੱਚ। ਉਹ ਜਿਹੜਾ ਸਿੱਖ ਸੀ ਨਾ, ਭੁਲੇਖੇ ਦੇ ਨਾਲ ਜਿੱਧਰ ਬਾਦਸ਼ਾਹ ਬੈਠਾ ਜਹਾਂਗੀਰ ਉਹਦੇ ਤੰਬੂ 'ਚ ਚਲਾ ਗਿਆ, ਉਹਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਨਾ ਇੱਕ ਪੈਸਾ ਰੱਖਤਾ, ਗਰੀਬ ਹੈ ਵਿਚਾਰਾ, ਇੱਕ ਪੈਸਾ ਰੱਖਤਾ ਹੈ। ਜਹਾਂਗੀਰ ਉਹ ਐਂ ਖੜਾ ਹੋ ਗਿਆ, ਹੱਥ ਜੋੜੀ ਖੜਾ ਏ। ਬਾਦਸ਼ਾਹ ਜਹਾਂਗੀਰ ਕਹਿੰਦਾ ਦੱਸ ਤੈਨੂੰ ਕੀ ਚਾਹੀਦੀ ਆ? ਕਹਿੰਦਾ ਜੀ ਮੈਂ ਮੁਕਤੀ ਲੈਣ ਵਾਸਤੇ ਆਇਆ। ਜਹਾਂਗੀਰ ਕਹਿੰਦਾ ਮੈਂ ਤੈਨੂੰ ਤੇਰੇ ਭਾਰ ਦੇ ਬਰਾਬਰ ਧਨ ਦੌਲਤ ਮਾਇਆ ਦੇ ਸਕਦਾ, ਮੈਂ ਤੈਨੂੰ ਜਗੀਰਦਾਰ ਬਣਾ ਸਕਦਾ,
दस मैं तेन वजीर भी बना सकता है पर मेरे को मुक्ति नहीं मैं दे सकता। वो जे खड़े होंगे सैनिक वो कहता भी यह छेवे गुरु है, वह कहते नहीं छेवा गुरु नहीं है, यह तो बादशाह है हिंदुस्तान का बादशाह जहांगीर। कहना मैं गुरु न मिलना, मैं तो फरियाद गुरु को कर रही। कहते गुरु साहब परले तंबू च बैठे, उन्हें आपका पैसा चकिया जहांगीर चरण मत्था टेक, पैसा चके छेवें पातशाह महाराज के मुबारक चरणा च आ गए। छेवें पातशाह दर्शन किए है, वो एक पैसा चरणा च रखता है। जो गुरु साहब के दर्शन किए हिरदे को ठंड पै गई है, शांत हो गया वह मन। गुरु साहब ने मेहर की नज़र पाई है, मेहर की नज़र। वो सिख नूं कहिंदे पातशाह कहिंदे की चाहिए तैनूं, कहिंदा जी मुक्ति चाहिए है। गुरु साहब कहिंदे आ जा इत्थे बैठ मुक्त कर दिंदे आ, आ भी मुक्त करदे आ, गाल आ भी मुक्त करदे आ, नेत्र बंद कर। मीरी पीर दे मालक ने सीस ते हथ रखता है, कहिंदे जा आ मार्ग भी मुक्त करता ते गाल आ भी मुक्त करता, जदों याद करेगा बिपता पई तेरे अंग संग खड़े होवांगे। वो तो खुशियां लेके चलिया गया, जहांगीर आ गया छेवें पातशाह दे कोल। महाराज नूं कहिंदा है कहिंदे जी इन्नी सस्ती मुक्ति है, आते एक पैसा टेकिया किसी ने, कोई किसी नूं कतल करके आजू, कोई मार के आजू, किसी नुकसान करके आजू, कोई ठगी ठोरी करके आजू, ये तू वध पैसे थोनू चढ़ा दूगा, वध रकम दे सकदा है, सोना हीरे चांदी दे सकदा है, कोई राजा होया मेरे अरगा ते तुसीं सब नूं मुक्त कर दोगे, इन्नी सस्ती है मुक्ति। महाराज कहिंदे छेवें पातशाह कहिंदे राजन तू शंकिया कर गया, गल सुन महाराज कहिंदे जाणी जा सतगुरु कहिंदे जद ओह तेरे तंबू दे विच गया सी तैनू उहने पैसा टेकिया सानू समझ के भी गुरु बैठे है, तू कहा सीगा मैं तेरे भार दे बराबर माया दे सकदा, उहने माया मंगी जवाब देता ना, तू कह मैं जगीरदार बना देना, कहिंदा नहीं मैं नहीं बनना, तू कह मैं वजीर बना देना, कहिंदा मैं नहीं बनना, मैनूं तां मुक्ति चाहीदी है। उहदी मंग तां इक्को ही सी ना, उह साडे कोले आ गया। जे ओह लालची हुंदा ਉਹ ਮਾਇਆ ਲੈ ਕੇ ਰਹੂ ਚੱਕਰ ਹੋ ਸਕ ਭੱਜ ਸਕਦਾ ਸੀਗਾ ਵੀ ਇੰਨਾ ਕੁਛ ਮੈਨੂੰ ਮਿਲ ਰਿਹਾ ਹੈ। ਜਿਹੜੇ ਸਾਡੇ ਆਸ਼ਿਕ ਹੈ ਗੁਰੂ ਨਾਨਕ ਦੇ ਤਖ ਦੇ ਭੌਰੇ ਹਨ, ਉਹ ਠਕਰਾ ਦਿੰਦੇ ਇਹੋ ਜਿਹੇ ਧਨ ਦੌਲਤਾਂ ਨੂੰ, ਉਹ ਠੋਕਰਾ ਮਾਰਦੇ ਆ ਜਗੀਰੀਆਂ ਨੂੰ, ਉਹ ਠੋਕਰ ਮਾਰਦੇ ਆ ਵਜ਼ੀਰੀਆਂ ਨੂੰ। ਬਸ ਉਹਨਾਂ ਨੂੰ ਤਾਂ ਬਸ ਕਿਰਪਾ ਚਾਹੀਦੀ ਹੈ, ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਆ। ਪਰ ਤੁਹਾਡੇ ਵਰਗੇ ਜਿਹੜੇ ਰਾਜੇ ਹੈ ਜਾਂ ਅਮੀਰ ਲੋਕ ਹੈ, ਇੱਕ ਸਿੱਖ ਦੀ ਭਾਵਨਾ ਨੂੰ ਤੁਸੀਂ ਨਹੀਂ ਸਮਝ ਸਕਦੇ, ਕਿਉਂਕਿ ਤੁਹਾਡੇ ਅੰਦਰ ਗੱਲ ਹੋਰ ਹੈ। ਪਰ ਜਿਹੜੇ ਗੁਰਸਿੱਖ ਹੁੰਦੇ ਆ, ਗੁਰੂ ਦੇ ਪਿਆਰੇ ਸਿੱਖ ਹੈ, ਉਹਨਾਂ ਦੀ ਭਾਵਨਾ ਹੋਰ ਹੈ, ਸ਼ਰਧਾ ਲਾਉਂਦੀ ਹੈ ਬੰਦੇ ਦੇ ਪਾਰ ਵੇੜੇ। ਹੁਣ ਜਿਹੜਾ ਸਿੱਖ ਹੈ ਗੁਰੂ ਨੂੰ ਅਰਦਾਸ ਕਰਦਾ, ਸੱਚੇ ਪਾਤਸ਼ਾਹ ਤੁਹਾਡੇ ਮੁਬਾਰਕ ਚਰਨਾਂ 'ਤੇ ਆਇਆ ਹਾਂ, ਮੇਰੀ ਤੁਹਾਡੇ ਚਰਨਾਂ ਨਾਲ ਨਿਭ ਜਾਵੇ। ਸਿੱਖ ਤਾਂ ਹੀ ਨਵਾ ਸਕਦਾ, ਗੁਰੂ ਨੇ ਨਵਾਉਣੀ ਹੈ। ਜੇ ਸਿੱਖ ਗਏ ਮੈਂ ਜ਼ਿੰਦਗੀ ਲਾ ਦੂੰਗਾ, ਮੇਰੇ ਖੂਨ ਦਾ ਕਤਰਾ ਕਤਰਾ ਮਹਾਰਾਜ ਤੁਹਾਨੂੰ ਅਰਪਣ ਹੈ, ਸੋ ਮੈਂ ਤੁਹਾਨੂੰ ਸਮਰਪਣ ਹਾਂ, ਕੁਛ ਕਰ ਲਿਓ ਮੇਰਾ। ਪੇਪਰ ਪੈਂਦੇ ਆ ਫਿਰ ਭਗਤੀ ਦੇ, ਸੂਰਮਗਤੀ ਦੇ, ਇਸ ਮਾਰਗ ਦੇ ਪੇਪਰ ਪੈਂਦੇ ਆ। ਤੁਸੀਂ ਤਾਂ ਗੁਰੂ ਨੂੰ ਕਹਿਤਾ ਵੀ ਮੈਂ ਤੁਹਾਡੇ ਵਰਗਾ ਹਾਂ, ਵੀ ਮੇਰੇ ਮੈਨੂੰ ਆਪਣਾ ਬਣਾ ਲਓ, ਪਰ ਗੁਰੂ ਕਿਰਪਾ ਕਰੂਗਾ ਫਿਰ ਹੀ ਆ ਨਾ। ਪੇਪਰ ਪੈਂਦੇ ਆ, ਉਸ ਪੇਪਰਾਂ ਦੇ ਵਿੱਚੋਂ ਬਿਰਲੇ ਪਾਸ ਹੁੰਦੇ ਆ, ਬਾਕੀ ਫੇਲ ਹੋ ਜਾਂਦੇ ਆ। ਪਰ ਜਿਹੜਾ ਸਿੱਖ ਹੈ ਗੁਰੂ ਨੂੰ ਇਹੀ ਅਰਦਾਸ ਕਰ ਲਓ, ਕਵਿਤਾ ਸਰਵਣ ਕਰੋ ਇਤਿਹਾਸ ਮੈਂ ਇਤਿਹਾਸ ਦੇ ਪੰਨੇ ਕਾਹਨੂੰ ਫਰੋਲੂੰਗਾ, ਸਮਾਂ ਸੀਮਤ ਹੈ। ਜਿਹੜਾ ਇੱਕ ਸਿੱਖ ਗੁਰੂ ਕੀ ਬੇਨਤੀ ਕਰਦਾ, ਮੇਰੀ ਨਿਭਜੇ ਨਿਭਜੇ ਗੁਰਾਂ ਦੇ ਨਾਲ ਸਾਰੀ ਜ਼ਿੰਦਗੀ। ਲੋ ਢਾਡੀ ਕਲਾ ਦੀ ਸੁੰਦਰ ਬਨਗੀ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰ ਤੇ ਸਾਥੀ ਓਮਕਾਰ ਸਿੰਘ ਕੰਗ, ਇਹ ਪੇਸ਼ ਕਰਦੇ ਆ।

0: ਮੇਰੀ ਨਿਵਜੇ ਗੁਰਾਂ ਦੇ ਨਾਲ ਇਹ ਸਿੱਖ ਗੁਰੂ ਸਾਹਿਬ ਨੂੰ ਅਰਦਾਸ ਕਰਦਾ ਹੈ ਤੇ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਆਪਣੇ ਸਿੱਖਾਂ ਦੇ ਉੱਪਰ ਕਰਦੇ ਹਨ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਇੱਕ ਵਾਰੀ ਸਾਰੀ ਸੰਗਤ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲ। ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਗੁਰਮੁਖ ਪਰਿਵਾਰ ਦੀਆਂ ਸਵਾਵਾਂ ਤੇ ਭਟਾਵਾਂ ਮਨਜ਼ੂਰ ਕਰਨਾ। ਸੋ ਇੰਨਾ ਕੁਛ ਕਹਿੰਦੇ ਖਿਮਾ ਦੇ ਯਾਚਕ ਹੈ, ਤੁਹਾਡਾ ਚੱਲਿਆ ਹੋਇਆ ਕਦਮ ਕਦਮ ਗੁਰੂ ਸਾਹਿਬ ਲੇਖੇ ਵਿੱਚ ਲਾਉਣ ਔਰ ਤਰੱਕੀਆਂ ਬਖਸ਼ਿਸ਼ ਕਰਨ। ਸੋ ਆਓ ਹੁਣ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਅਰਦਾਸ ਹੋਣੀ ਹੈ ਤੇ ਸਾਨੂੰ ਜੋ ਸਮਾਂ ਬਖਸ਼ਿਸ਼ ਕੀਤਾ ਉਹਦੀ ਸਮਾਪਤੀ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਯੋ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤ

ਆਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰਨੋ ਨਿਧਿ ਆਵੈ ਧਾਏ। ਸਭ ਥਈ ਹੋਏ ਸਹਾਏ, ਸਭ ਥਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਈ ਹੋਏ ਸਹਾਏ।

0: ਸਭ ਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾਂ ਸਦਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ

ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ

ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ

ਹੋਈਆਂ ਨੇ ਮਹਾਰਾਜ। ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ, ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ। ਸਜੇ ਹੋਏ ਦੀਵਾਨਾ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ, ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਨਿਸ਼ਨਾਤੀਆਂ ਦਾਤਾਂ ਬਖਸ਼ਣੀਆਂ, ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ, ਸੇਵਕਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਨੇਕ ਮਾਰਗ ਤੇ ਚੱਲਣ ਦੀ ਪ੍ਰੇਰਣਾ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ,

ਟਾਪਕ ਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ ਜਿਨ ਮਿਲੇ ਆਪ ਜੀ ਕਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Satın. ਸਾਹਿਬ ਜੀਓ ਪ੍ਰਭ ਦਾ ਤੋ ਦਾ ਤਾਰ ਪਰਿਉ ਜਾਚਕੀ ਇੱਕ ਸ਼ਰਨਾ ਮਿਲੈ ਦਾਨ ਸੰਤਰੀਨ ਜੀਹ ਲਗ ਭਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਭਗਤੀ ਹਿ ਮਨ ਠਹਿਰਾਵੈ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ

कर्ता पुरुष निर्भव निर्वैर अकाल मुहूर्त जूनी सभंगुर प्रसाद पूरा थाट बनाया पूरे वेखो एक समाना इस परपंच में साचे नाम की वड़ियाई मत को तरो गुमाना सतगुर की जिसनु मत आवे सो सतगुर महे समाना एह बाणी जो जीहो जाने तिस अंतर रवे हर नामा बाणी बिरलो बचार सी जे को गुरमुख होए एह बाणी महापुरुख की निज कर वासा होए बाणी गुरु गुरु है बाणी विच बाणी अमृत सारे एक ब्रबाणी कहे सेवक जन मन प्रतख गुरु निस्तारे दर्शन प्यासी दिन से रात चितवन निर्नीत खोल कपट गुरु मेलिया नानक हर संग मी सो कहो टल गुरु सेबिया एन सह सुभाए दर्शन परस्यां गुरु का जन्म मरण दुख जाए हुए सिख संबंधी नूर अरसों कुरसों चटिया तुद निठे सचे पातशाह मल जन्म जन्म दी कटी है सजन सचा पातशाह सिर शहम दे शाह जिस पास बैठिया सोही है सबना दा वेसा सतनाम वाहिगुरु साहब जी जैत सरी महला पंजवा कर तीजा एक ओंकार सतगुर प्रसाद कोई जाने कमणिया जगमीत जिस होए कृपाल सोई बिद बूजै ताकि निर्मल रीत कोई जाना कवनिया जगमीत जिस होए कृपाल सोई बिद बूजै ताकि निर्मल रीत रहाओ मात पिता बंता सुत बंदप इष्ट मीत और भाई पूर्व जन्म का मिले संजोगी अंते को न सहाय मुक्त माल कनक लाल हीरा मन रंजन की माया हां करत बिहानी अवध है ता मैं संतोख न पाया हस्त रथ असम पवन तेज तनी पूमन चतरंगा संग न चालियो इन मैं कछु है ऊट सदायो नंगा हर कै संत प्रिय प्रीतम प्रभ कै
ਤਾਕੈ ਹਰ ਹਰ ਗਾਈਐ ਨਾਨਕ ਇਹਾਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੈ ਸੰਤ ਪ੍ਰੈ ਪ੍ਰੀਤਮ ਪ੍ਰਭ ਕੈ ਤਾਕੈ ਹਰ ਹਰ ਗਾਈਐ ਨਾਨਕ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹਲਾ ਪੰਜਵਾਂ ਘਰ ਤੀਜਾ ਇੱਕਿਓ ਓਂਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਣੀਆ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ। ਵਾਹਿਗੁਰੂ ਜੀ ਸੰਤ ਕਮਾਰਿਕ ਧਰਮ ਕੀ ਪੌੜੀ ਕੋਵੜ ਪਾਗੀ ਪਾਏ ਕੋੜ ਜਨਮ ਕੇ ਕਿਲ ਵੇਖ ਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਪ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਪੇਗਨ ਮਨਾਸਨ ਸ਼ਬਦ ਹੁਨਾਸਨ ਸਤਿਗੁਰ ਨਾਮ ਦੜਾਇਆ ਖੋਏ ਭਾਵ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਿਘਨ ਵਿਨਾਸ਼ਨ ਸ਼ਬਦ ਹੁਨਾਸਨ ਸਤਿਗੁਰ ਨਾਮ ਦੜਾਇਆ ਖੋਏ ਭਾਵ ਪਏ ਸਭ ਪਾਵਨ ਚਰ ਨਾਨਕ ਸੁਖ ਕਰ ਆਇਆ। ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨ ਪਾਵੇ ਪਾਰਾ ਆਵ ਜਾ ਨ ਲਾਗੇ ਬਾਰਾ ਦੂਕਣੋ ਮਰੀਏ ਕਰਤਾਰਾ ਬਿਨ ਬਿਨ ਕੋ ਕਰੇ ਨਾ ਸਾਰਾ। ਵਾਹਿਗੁਰੂ ਚਾਦਰ ਸਿੱਧੀ ਕਰ ਦਿਓ ਜਰਾ ਚਾਦਰ ਸਿੱਧੀ ਕਰ ਦਿਓ ਜਰਾ ਬਿਨ ਪ੍ਰੀਤ ਕੋ ਕਰੇ ਨਾ ਸਾਰਾ ਸਭ ਉੱਤਮ ਕਿਸ ਹਾ ਕੋਹੀ ਨਾ ਹਰ ਭਗਤੀ ਸਹਿ ਨਾਮ ਪਤੀ ਨਾ ਰਹਾਉ ਔਖਰ ਕਰ ਥਾਕੀ ਬਹੁਤ ਤੇਰੇ ਕਿਉਂ ਤੂੰ ਸੁੱਕੇ ਬਿਨ ਗੁਰ ਮੇਰੇ ਬਿਨ ਹਰ ਭਗਤੀ ਤੂੰ ਕਣੇ ਰਹਿ ਦੁਖ ਦੁਖ ਸੁਖ ਦਾ ਤੇ ਠਾਕਰ ਮੇਰੇ ਰੋਗ ਬਡੋ ਕਿਉਂ ਬੰਦੋ ਤੀਰਾ ਰੋਗ ਬੁਝੇ ਸੋ ਕਾਟੇ ਪੀਰਾ ਮੈਂ ਅਵਗਣ ਮਨ ਮਾਹੇ ਸਰੀਰਾ ਟੂੰਡੇ ਗੁਰੂ ਮੇਲੇ ਬੀਰਾ ਗੁਰ ਕਾ ਸ਼ਬਦਾ ਰੂ ਹਰ ਨਾਉ ਜੋ ਤੂੰ ਰਾਖੇ ਤਿਵੇਂ ਰਹਾਉ ਜਗ ਰੋਗੀ ਕਹਿ ਦੇਖ ਦਿਖਾਉ ਹਰ ਨਿਰਮੈਲ ਨਿਰਮਲ ਨਾਉ ਕਰ ਮੈਂ ਕਰ ਜੋ ਦੇਖ ਦਿਖਾਵੈ ਗੁਰ ਮੈਲੀ ਸੋ ਮੈਲ ਬੁਲਾਵੈ ਮਨ ਮੈਂ ਮਨਵਾ ਚਿਤ ਮੈਂ ਚੀਤਾ ਐਸੇ ਹਰ ਕੋ ਲੋਗ ਅਤੀਤਾ ਹਰ ਸੋ ਤੇ ਰਹੇ ਨਿਰਾਸਾ ਏ ਅਮਰ ਚਾਕਰ ਨਾਮ ਨਿਵਾਸਾ ਏ ਆ ਪਛਾਣ ਰਹੇ ਲਿਵ ਲਾਗਾ ਜਨਮ ਜੀਤ ਗੁਰਮ ਤੋਂ ਪਾਗਾ ਗੁਰ ਦੀ ਆਸਾ ਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਆਪਣ ਮੌਕਾ ਰੱਖੋ ਗੁਰ ਭਾਵੈ ਤੁਬਰੋ ਇਸ ਤੁਝੇ ਸਮਾਵੈ ਭੋਗੀ ਕੋ ਦੁਖ ਰੋਗ ਬਿਆਪੈ ਘਟ ਘਟ ਰਾਵਰਿਆ ਪ੍ਰਭ ਜਾਪੈ ਸੁਖ ਦੁਖੀ ਤੇ ਗੁਰ ਪ੍ਰਭ ਸ਼ਬਦ ਤੀਤਾ ਨਾਨਕ ਰਾਮ ਰਵੇ ਹਰ ਚੀਤਾ। ਬਸੰਤ ਮਹੱਲਾ ਪਹਿਲਾ ਇੱਕ ਤੁਕੀਆ ਮਤ ਭਸਮ ਅੰਦਲੇ ਗਰਬ ਜਾਏ ਇਨ ਬਿਨ ਨਾਗੋ ਜੋਗ ਨਾਏ ਇਨ ਬਿਨ ਨਾਗੇ ਜੋਗ ਨਾਏ ਮੂੜੇ ਕਾਹੇ ਬਸਾਰਿਓ ਤੈ ਰਾਮ ਨਾਮ
ਅੰਤ ਕਾਲ ਤੇਰੇ ਆਵੈ ਕਾਮ ਰਹਾਉ। ਗੁਰ ਪੁਛ ਤੁਮ ਕਰੋ ਵਿਚਾਰ, ਜੈ ਦੇਖੋ ਤੈ ਸਾਰੰਗ ਪਾਣ। ਕਿਆ ਹੋ ਆਖਾਂ ਜਾਂ ਕਿਸ ਨਾਹੇ, ਜਾਤ ਪਾਤ ਸਭ ਤੇਰੇ ਨਾਹੇ। ਕਾਹੇ ਮਾਲ ਤਰਬ ਦੇ ਗਰਬ ਜਾਏ, ਚਲਤੀ ਬਾਤ ਤੇਰੋ ਕਛੂ ਨਾਏ। ਪੰਜ ਮਾਰਜ ਰਾਖੋ ਥਾਏ, ਜੋ ਜੁਗਤੀ ਏ ਪਾਏ। ਹੋਮੇ ਪੈਖੜ ਤੇਰੇ ਮਨੇ ਮਾਏ, ਹਰ ਨਾ ਚੇਤੇ ਮੂੜੇ ਮੁਕਤ ਜਾਏ। ਮਤ ਹਰ ਵਿਸਰਿਆ ਜਮ ਵਸ ਪਾਏ, ਅੰਤ ਕਾਲ ਮੂੜੇ ਚੋਟ ਖਾਏ। ਗੁਰ ਸ਼ਬਦ ਵਿਚਾਰੇ ਆਪ ਜਾਏ, ਸਾਜੋ ਮਨ ਵਸੇ ਆਏ। ਜਿਨ ਜੀਉ ਪਿੰਡ ਦਿੱਤਾ ਤੇ ਚੇਤੇ ਨਾਏ, ਮੜੀ ਮਸਾਣੀ ਮੂੜੇ ਜੋਗ ਨਾਏ। ਗੁਰੂ ਨਾਨਕ ਬੋਲੇ ਪੱਲੀ ਬਾਣ, ਤੁਮ ਹੋਸ ਜਾ ਕੇ ਲਿਓ ਪਛਾੜ। ਬਸੰਤ ਮਹੱਲਾ ਪਹਿਲਾ, ਦੁਬਦਾ ਦੁਰਮਤਨ ਲਈ ਕਾਰ। ਮਨ ਮੋਪੂਲੇ ਪਰਮੇ ਮੰਜ ਗੁਬਾਰ। ਮਨ ਅੰਦਲਾ ਅੰਦਲੀ ਮਤ ਲਾਗੈ, ਗੁਰਚਰਣੀ ਮਨ ਪਰਮ ਪਾਗੇ ਰਹਾਉ। ਮਨ ਮੋ ਅੰਦਰ ਗੁਰਮਨ ਨਾ ਪਾਈ, ਪਸ਼ੂ ਪੈ ਮਾਨ ਨਾ ਜਾਈ। ਲੱਖ 84 ਜਨ ਤੋਂ ਪਾਏ, ਮੇਰੇ ਠਾਕਰ ਪਾਣੇ ਸਿਰ ਸਮਾਏ। ਸਗਲੀ ਪੂਲੇ ਨੇ ਸ਼ਬਦ ਆਚਾਰ, ਸੋ ਸਮਝੇ ਸੋ ਗੁਰ ਕਰਤਾਰ। ਗੁਰ ਕੇ ਚਾਗਰ

ਗਾਵੇ। ਨਾਨਕ ਗੁਰਮ ਵਿਸਹਿਜ ਮਲਾਏ, ਜਿਉਂ ਜਲ ਜਲੇ ਸਮਾਵੇ। ਬਸਮ ਮਹੱਲਾ ਪੰਜਵਾਂ, ਕਰ ਪਹਿਲਾ ਦੋ ਤੁਕੀਆਂ ਇਕਿਓ ਅੰਕਾਰ। ਸਤਿਗੁਰ ਪ੍ਰਸਾਦ ਸੁਖ ਸੁਣ ਸਾਖੀ, ਮਨ ਜਪ ਪਿਆਰ, ਅਜਾਮਲ ਉਦਰਿਆ ਕੈ ਏਕ ਬਾਰ। ਬਾਲਮੀਕ ਹੋਆ ਸਾਧ ਸੰਗ, ਤ੍ਰੁਕੋ ਮਿਲਿਓ ਅਨ ਸੰਗ, ਤੇਰਿਆਂ ਸੰਤਾਂ ਜਾਚੋ ਚਰਨ ਰਹੀਨ। ਲੇ ਮਸਤਕ ਲਾਵੋ ਕਰ ਕਿਰਪਾ ਦੇਨ, ਰਹਾਓ ਗਨਕਾ ਉਦਰੀ ਹਰ ਕਹੇ ਤੋਤ, ਗਜ ਇੰਦਰ ਤੇ ਆਇਓ ਹਰ ਕੀਓ ਮੋਹ। ਬਿਬਰਸਦਾ ਮੈਂ ਦਾਲਦ ਪੰਜ, ਰੇ ਮਨ ਤੂੰ ਵੀ ਪੰਜ ਗੋਬਿੰਦ, ਬਦਕੋ ਦਾਰਿਓ ਖੰਮ ਪਹਿਰ ਹਾਰ, ਕੁਬਜਾ ਉਦਰੀ ਗੰਗ ਸੁਲਤਾਰ, ਕੁਬਜਾ ਉਦਰੀ ਅਗੰਗ ਸੁਟ ਸਾਧਾਰ, ਬਿਦਰੋ ਦਾਰਿਓ ਦਾਸ ਪਾਏ। ਜਿਨ ਜਿਨ ਸੇਵਿਆ ਅੰਤ, ਬਿਦਰੋ ਬਿਦਰੋ ਦਾਰਿਓ ਦਾਸ ਪਾਏ, ਰੇ ਮਨ ਤੂੰ ਵੀ ਹਰ ਤਿਆਏ, ਪ੍ਰਹਲਾਦ ਰੱਖੀ ਹਰ ਪੈ ਜਾ, ਬਸਤਰ ਸ਼ੀਨ ਦ੍ਰੋਪਦੀ ਰੱਖੀ ਲਾਜ। ਜਿਨ ਜਿਨ ਸੇਵਿਆ ਅੰਤ ਬਾਰ, ਰੇ ਮਨ ਸੇਵ ਤੂੰ ਪਰੇ ਪਾਰ, ਤਨੇ ਸੇਵਿਆ ਬਾਲ ਬੁੱਧ, ਤ੍ਰਿਲੋਚਨ ਗੁਰਮਿਲ ਪਈ ਸਿੱਧ, ਬੇਣੀ ਕੋ ਗੁਰ ਕਿਉ ਪ੍ਰਗਾਸ, ਰੇ ਮਨ ਤੂੰ ਵੀ ਹੋ ਦਾਸ, ਜੈ ਦੇਵ ਤਿਆਗ ਅਮੇਵ, ਨਾਈ ਉਦਰਿਆ ਸਹਿਨ ਸੇਵ, ਮਨ ਡੀਗ ਨ ਡੋਲੈ ਕਹੂੰ ਜਾਏ, ਮਨ ਤੂੰ ਵੀ ਤਰਸੇ ਸਰਨ ਪਾਏ। ਜੇ ਅਨੁਗ੍ਰਹ ਠਾਕੁਰ ਕਿਉ ਆਪ, ਸੇ ਤੈਲੀਨੇ ਭਗਤ ਰਾਗ, ਤਿਨਕਾ ਗੁਣ ਅਵਗੁਣਾ ਵਿਚਾਰਿਓ ਕੋਏ। ਇਹ ਬਿਦ ਦੇਖ ਮਨ ਲਾਗਾ ਸੇਵ, ਕਬੀਰ ਤਿਆ ਹੋਏ ਕਰੰਗ, ਨਾਮ ਦਿਓ ਅਰਜਿਓ ਬਸੇ ਸੰਗ, ਰਵਿਦਾਸ ਧਿਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਸੰਤ ਮਹੱਲਾ ਪੰਜਵਾਂ, ਅਨਕ ਜਨਮ ਪਰਮੇ ਜੋਨ ਮਾਏ, ਹਰ ਸਿਮਰਨ ਬਿਨ ਨਰਕ ਪਾਏ, ਭਗਤ ਬਿਹੂਨਾ ਖੰਡ ਖੰਡ, ਬਿਨ ਬੂਜੇ ਜਮ ਦੇਤ ਡੰਡ, ਗੋਬਿੰਦ ਭਜੋ ਮੇਰੇ ਸਦਾ ਮੀਤ, ਸਾਚ ਸ਼ਬਦ ਕਰ ਸਦਾ ਪ੍ਰੀਤ ਰਹਾਉ, ਸੰਤੋਖ ਮੈਂ ਆਵਤ ਕਹੂੰ ਕਾਜ, ਤੂੰ ਬਾਂਦਰ ਮੈਂ ਸਮਾਇਆ ਸਾਜ, ਪਾਪ ਕਰੰਤੋ ਨ ਸੰਘਾਏ, ਬੇਕਾ ਮਾਤਾ ਆਵੇ ਜਾਏ, ਹਉਂ ਕਰਤ ਬਦੇ ਬੇਕਾਰ, ਮੋਲੋ ਡੁਬੋ ਸੰਸਾਰ, ਕਾਮ ਕ੍ਰੋਧ ਮਨ ਵਸ ਕੀਆ, ਸੁਪਨੇ ਨਾਮ ਨਹਾਰ ਲਿਆ, ਕਬੀ ਰਾਜਾ ਕਬ ਮੰਗਣ ਹਾਰ, ਕਬ ਹੀ ਰਾਜਾ ਕਬ ਮੰਗਣ ਹਾਰ, ਦੋ ਸੋਭਾ ਦੋ ਸੰਸਾਰ, ਮਨ ਉਦਰਨ ਕਾ ਸਾਜ ਨਾਏ, ਪਾਪ ਬੰਧਨ ਨਿਤ ਪੌਤ ਜਾਏ, ਈਟ ਮੀਤ ਕੋ ਸਖਾ ਨਾਏ, ਆਪ ਬੀਜਾ ਪੇ ਹੀ ਖਾਏ, ਜਾ ਕੇ ਕਣਕ ਜਾ ਕੇ ਕੀਨੋ ਹੇਤ ਬਕਾਰ, ਸੋੜ ਚੱਲਿਆ ਖਿਨ ਮੈਂ ਗਵਾਰ, ਮਾਇਆ ਮੋਹ ਪਰਮਿਆ, ਕਰਤ ਕਿਰਤ ਰੇ ਕਰ ਕਰਮਿਆ, ਕਰਨੇ ਹਾਰਾ ਅਲਪਤ ਆਪ, ਨਹੀਂ ਲੇ ਪਰਪੁਨ ਪਾਵ, ਰਾਖ ਲਿਓ ਗੋਬਿੰਦ ਦਿਆਲ, ਤੇਰੀ ਸਰਨ ਪੂਰਨ ਕਿਰਪਾਲ, ਤੁਝ ਬਿੰਦੂ ਜਾ ਨਾਹੀਂ ਠਾਉ, ਕਰ ਕਿਰਪਾ ਪ੍ਰਭ ਦੇਉ ਨਾਉ, ਤੂੰ ਕਰਤਾ ਤੂੰ ਕਰਨ ਹਾਰ, ਤੂੰ ਉੱਚਾ ਤੂੰ ਬਹੁ ਅਪਾਰ, ਕਰ ਕਿਰਪਾ ਲੜ ਲੈ ਹੋ ਲਾਏ, ਨਾਨਕ ਦਾਸ ਪ੍ਰਭ ਕੀ ਸਰਨਾਏ। ਬਸੰਤ ਕੀ ਵਾਰ ਮਹੱਲਾ ਪੰਜਵਾਂ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ, ਕੇ ਹੋ ਹਰਿਆ ਪਾਈ, ਬਸੰਤ ਕੀ ਵਾਰ ਮੈਲ ਪੰਜਾ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ, ਕੇ ਹੋ ਹਰਿਆ ਪਾਈ, ਕਰਮਲ ਖੰਤੇ ਪਾਈਏ ਰੁੱਤ ਸਹਾਈ, ਵਾਣ ਤ੍ਰੈਣ ਤੇ ਆਪਣ ਮੌਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸਰੂਪ ਜੈ ਲੱਥੀ ਸਭ ਛਾਈ, ਨਾਨਕ ਸਿਮਰੇ ਏਕ ਨਾਮ ਫਿਰ ਬਹੁਣ ਨਾ ਤਾਈ, ਪੰਜੇ ਬਦੇ ਮਹਾਂਬਲੀ ਕਰ ਸੱਚਾ ਟੋਵਾ, ਆਪਣੇ ਚਰਨ ਜਪਾਇਨ ਵਿੱਚ ਦਾਏ ਖੜੋਆ, ਰੋਗ ਸੋ ਸਾ ਮਿਟ ਗਏ ਨਿਤ ਨਵਾਂ ਨਰੋਵਾ,
ਦਿਨ ਰੈਮ ਨਾਮ ਧਿਆਇਂਦਾ ਫਿਰ ਪਾਏ ਨਮੋਹਾ। ਜਿਸ ਤੈ ਉਪਜਿਆ ਨਾਨਕਾ ਸੋਈ ਫਿਰ ਹੋਵਾ, ਕਿਥੋਂ ਉਪਜੇ ਕਹਿ ਰਹੇ ਕਹਿ ਕਹਿ ਮੈਂ ਸਮਾਵੇ, ਜੀ ਜੰਦ ਸਭ ਖਸਮ ਕਹਿ ਕੌਣ ਕੀਮਤ ਪਾਵੇ। ਕਹਿਣ ਕਹਾਂ ਧਿਆਨ ਸੁਣ ਨਿਤ, ਕਹਿਣ ਧਿਆਨ ਸੁਣ ਨਿਸੇ ਪਗ ਸੁਹਾਵੇ, ਅਗਮ ਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ, ਸਜ ਪੂਰੇ ਗੋਰੇ ਉਪਦੇਸਿਆ ਨਾਨਕ ਸੁਣਾਵੈ। ਪਾਸੰਤ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਮੌਲੀ ਧਰਤੀ ਮੌਲਿਆ ਆਕਾਸ, ਘੜ ਘੜ ਮੌਲਿਆ ਆਤਮ ਪ੍ਰਗਾਸ, ਰਾਜਾ ਰਾਮ ਮੌਲਿਆ ਅੰਤ ਪਾਏ, ਜੈ ਦੇਖੋ ਤਾਰਿਆ ਸਮਾਏ ਰਹਾਓ। ਦੁਤੀਆ ਮੌਲੇ ਚਾਰ ਬੇਦ, ਸਿਮਰਤ ਮੌਲੀ ਸਿਉਂ ਕਤੇਬ, ਸ਼ੰਕਰ ਮੌਲਿਓ ਜੋਗ ਧਿਆਨ, ਕਬੀਰ ਕੋ ਸਵਾਮੀ ਸਭ ਸਮਾਨ, ਪੰਡਤ ਜਨ ਮਾਤੇ ਪੜ ਪ੍ਰਾਨ, ਜੋਗੀ ਮਾਤੇ ਜੋਗ ਧਿਆਨ, ਸੰਨਿਆਸੀ ਮਾਤੇ ਅਮੇਵ, ਤਪਸੀ ਮਾਤੇ ਤਪਕੇ ਪੇਵ, ਸਭ ਮਦ ਮਾਤੇ ਕੋ ਨਾ ਜਾਗ, ਸੰਗ ਹੀ ਚਰ ਕੁਰ ਮੂਸਨ ਲਾਗ ਰਹੋ, ਜਾਗੇ ਸੁਖ ਦਿਓ ਔਰ ਅਕਰੂ ਕੂਰ, ਅਣਕਵੰਤ ਆਗੇ ਤਰਲ ਅੰਕੂਰ, ਸੰਗਰ ਜਾਗੇ ਚਰਨ ਸੇਵ, ਕਲ ਜਾਗੇ ਨਾਮਾ ਜੈ ਦੇਵ, ਜਾਗ ਸੋ ਬਹੁ ਪ੍ਰਕਾਰ, ਗੁਰਮ ਜਾਗੇ ਸੋਈ ਸਾਰ, ਇਸ ਦੇਹ ਕੈ ਅਧ ਕਾਮ, ਕਹਿ ਕਬੀਰ ਭਜ ਰਾਮ ਨਾਮ, ਜੋ ਇਹ ਖਸਮ ਹੈ ਜਾਇਆ, ਪੂਤ ਬਾਪ ਖਲਾਇਆ, ਮੈਂ ਸਰਣਾ ਖੀਰ ਪਲਾਇਆ, ਦੇਖੋ ਲੋਗਾ ਕੱਲ ਕਾ ਭਾਉ, ਦੇਖੋ ਲੋਗਾ ਕੱਲ ਕੋ ਭਾਉ, ਸੁਤਮ ਕਲਾਈ ਆਪਣੇ ਮਾਉ ਰਹਾਉ, ਪੱਗਾ ਬਿਨ ਹੁਰੀਆ ਮਾਰਤਾ, ਬੰਦਨੇ ਬਿਨ ਖਿਰ ਖਿਰ ਹਾਸਤਾ, ਨਿੰਦਰਾ ਬਿਨ ਨਰ ਪੈ ਸੋਵੈ, ਬਿਨ ਪਾਸਨ ਖੀਰ ਬਲੋਵੈ, ਬਿਨ ਅਸਥਨ ਬਿਨ ਅਸਥਨ ਗਉ ਲਵੇਰੀ, ਪੈਂਡੇ ਬਿਨ ਬਾੜ ਕਨੇਰੀ, ਬਿਨ ਸਤਿਗੁਰ ਬਾੜ ਨਾ ਪਾਈ, ਕਹਿ ਕਬੀਰ ਸਮਝਾਈ, ਪ੍ਰਹਲਾਦ ਪਠਾਏ ਪਣਸਾਲ, ਸੰਗ ਸਖਾ ਬੋਲੀਏ ਬਾਲ, ਮੋਕੋ ਕਾਂ ਪੜਾ ਵਸਾਲ, ਜਾਨ ਮੇਰੀ ਪਟਿਆ ਲਿਖ ਦਿਓ ਸ੍ਰੀ ਗੋਪਾਲ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਅਰਪਣ ਸਿਉ ਨਹੀਂ ਕਾਮ ਰਹਾਓ, ਸੰਡੇ ਮਰ ਕੇ ਕਿਹੋ ਜਾਏ, ਪ੍ਰਹਲਾਦ ਬੁਲਾਏ ਬੇਗਤ ਆਏ, ਤੂੰ ਰਾਮ ਕਹਿਣਗੀ ਛੋੜ ਬਾਨ, ਤੁਝ ਤਰੰਗ ਛਡਾਓ ਮੇਰੋ ਕਿਹੋ ਮਾਨ, ਮੋਕੋ ਕਾਂ ਸਦਾਵੋ ਬਾਰ ਬਾਰ, ਪ੍ਰਭ ਜਲ ਥਲ ਗਿਰ ਗਈ ਏ ਪਹਾੜ, ਇਕ ਰਾਮ ਨਾ ਛੋਡੋ ਗੁਰੇ ਗਾਰ, ਮੋਕੋ ਕਾਲ ਜਾਰ ਪਾਵੇ ਮਾਰ ਡਾਰ, ਕਾਢ ਖੜਕੋ ਪਿਓ ਰਿਸਾਏ, ਤੁਝ ਰਾਖਣ ਹਾਰੇ ਮੋਜ ਬਤਾਏ, ਪ੍ਰਭ ਥੰਬ ਤੇ ਨਿਕਸੇ ਕਹਿ ਵਿਸਤਾਰ, ਹਰਨਾਕਸ਼ੇ ਦਿਓ ਨੱਖ ਬਦਾਰ, ਓਏ ਪਰਮ ਪੁਰਖ ਦੇਵਾ ਦੇਵ, ਭਗਤੇਤ ਨਾਰ ਸਿੰਘ ਭੇਵ, ਕਹਿ ਕਬੀਰ ਕੋ ਲਖੇ ਨਾ ਪਾਰ, ਪ੍ਰਹਲਾਦ ਉਦਾਰੇ ਅਨਕ ਬਾਰ, ਇਸ ਤਨ ਮਨ ਮਦੇ ਮਦਨ ਚੋਰ, ਜਿਨ ਗਿਆਨ ਰਤਨ ਹਿੱਲੀ ਨੀ ਮੋਰ, ਮੈਂ ਅਨਾਦ ਪ੍ਰੋ ਕਹੋ ਸਕਾਹੇ, ਕੋ ਕੋ ਨਾ ਬੁੱਤੇ ਮੈਂ ਕੁਵਾਹੇ, ਮਾਧੋ ਧਾਰਨ ਦੁਖ ਸਿਉ ਨਾ ਜਾਏ, ਮੇਰੋ ਚਪਲ ਬੁੱਧ ਸਿਉ ਕਹਾਂਸ ਬਸਾਏ ਰਹਾਓ, ਸਨਕ ਸਨੰਦਨ ਸਿਵ ਸਕਾਦ, ਨਾਵ ਕਮਲ ਜਾਨੇ ਬਰਮਾਦ, ਕਵਜਨ ਜੋਗੀ ਜੱਟਾ ਤਾਰ, ਸਭ ਆਪਣੇ ਅਵਸਰ ਚੱਲੇ ਸਾਰ, ਤੂੰ ਅਥਾ ਮੋਬ ਅਥਾ ਨਾਏ, ਪ੍ਰਭ ਦੀ ਨਾਨਾ ਦੁੱਖ ਕਹੋ ਕਾਏ, ਮੋਰੋ ਜਨਮ ਮਰਨ ਦੁਖ ਆਥ ਬੀ ਧੀਰ, ਸੁਖ ਸਾਗਰ ਗੁਮਰਾਓ ਕਬੀਰ, ਨਾਇਕ ਬੰਜਾਰੇ ਪਾਚ, ਬਰਦ ਪਸੀ ਚਿਕ ਸੰਕਾਚ, ਨੌ ਬਈਆ ਦਸ ਗੁਣ ਆਏ, ਕਸਨ ਬਹਿਤਰ ਲਾਗੀ ਤਾਏ, ਮੋਹ ਐਸੇ ਬਨਸੋ ਨਹੀਂ ਕਾਜ, ਜੇ ਕਟੇ ਮੋਲ ਨਿਤ ਬੜੇ ਬਿਆਜ ਰਹਾਓ, ਸਾਤ ਸੂਤ ਮਿਲ ਬਨ ਯਕੀਨ, ਕਰਮ ਭਾਵਨੇ ਸੰਗ ਲੀਨ, ਤੀਨ ਜਗਾਤੀ ਕਰਤ ਚਾਰ, ਚਲੋ ਬੰਜਾਰਾ ਹੱਥ ਛਾਰ, ਪੂੰਜੀ ਹਰਾਨੀ ਬੰਜ ਟੂਟ, ਦੈ ਦੇ ਟਾਂਡੋ ਗਿਓ ਫੂਟ, ਕਹਿ ਕਬੀਰ ਸਰ ਮਨ ਸਰਸੀ ਕਾਜ, ਸਹਿਜ ਸਮਾਨੋ ਤਾਂ ਪਰਮ ਪਾਜ,
ਬਸੰਤ ਅਡੋਲ ਕਰ ਦੋ ਜਾਇ ਕਿਹੋ ਓੰਕਾਰ ਸਤਿਗੁਰ ਪ੍ਰਸਾਦ। ਮਾਤਾ ਜੂਠੀ ਪਿਤਾ ਵੀ ਜੂਠਾ, ਜੂਠੇ ਹੀ ਫਲ ਲਾਗੈ, ਆਵੇ ਜੂਠੇ ਜਾਏ ਵੀ ਜੂਠੇ, ਜੂਠੇ ਮਰੇ ਅਪਾਗੈ। ਕਹੋ ਪੰਡਿਤ ਸੁਚਾ ਕਵਨ ਠਾਓ, ਜਹਾਂ ਬੈਸੋ ਭੋਜਨ ਖਾਓ ਰਹਾਓ। ਜੇਬਾ ਜੂਠੀ ਬੋਲਤ ਜੂਠਾ, ਕੰਨ ਨੇਤਰ ਸਭ ਜੂਠੇ, ਇੰਦਰੀ ਕੀ ਜੂਠ ਉਤਰਸ ਨਾਹੀ, ਬ੍ਰਹਮ ਅਗਨ ਕਹਿ ਲੂਠੈ। ਅਗਨ ਵੀ ਜੂਠੀ ਪਾਣੀ ਜੂਠਾ, ਜੂਠੀ ਬੈਸ ਪਕਾਇਆ, ਜੂਠੀ ਕਰਸੀ ਪਰੋਸਣ ਲਾਗਾ, ਜੂਠੇ ਹੀ ਬੈਠ ਖਾਇਆ। ਗੋਬਰ ਜੂਠਾ ਚੌਂਕਾ ਜੂਠਾ, ਜੂਠੀ ਕਹਿੰਦੀ ਨੀ ਕਾਰਾ, ਕਹਿ ਕਬੀਰ ਤੇਈ ਨਰ ਸੁਚੈ, ਸਾਚੀ ਭਰੀ ਵਿਚਾਰਾ। ਰਾਮਾਨੰਦ ਜੀ ਕਰ ਪਹਿਲਾ ਇਹ ਕਿਉ ਓੰਕਾਰ ਸਤਿਗੁਰ ਪ੍ਰਸਾਦ। ਕਹਿ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚੇਤਨ ਚੱਲੇ ਮਨ ਭਿਉ ਭੰਗ ਰਹਾ। ਏਕ ਦਿਵਸ ਮਨ ਪਈ ਉਮੰਗ, ਕਸ ਚੰਦਨ ਚੋਵਾ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਏ। ਜਹਾਂ ਜਾਈਐ ਤੈ ਜਲ ਪਖਾਨ, ਤੂੰ ਪੂਰਿਆ ਹੈ ਸਭ ਸਮਾਨ, ਬੇਦ ਪ੍ਰਾਣ ਸਭ ਦੇਖੋ ਜੋਏ, ਉਹਾਂ ਤੋ ਜਾਈਏ ਜੋ ਇਆਂ ਨਾ ਹੋਏ। ਸਤਿਗੁਰ ਮੈਂ ਬਲਹਾਰੀ ਤੋਰ, ਜਿਨ ਸਗਲ ਬਿਗਲ ਪਰਮ ਕਾਟੇ ਮੋਰ, ਰਾਮਾਨਾ ਸੁਆਮੀ ਰਮਤ ਗੋਪ੍ਰਮ, ਗੁਰ ਕਾ ਸ਼ਬਦ ਕਾਟੇ ਕੋਟ ਪਕਰਮ, ਬਸੰਤ ਬਾਣੀ ਨਾਮ ਦਿਓ ਜੀ ਕੀ। ਇਹ ਕਿਹਾ ਓੰਕਾਰ ਸਤਿਗੁਰ ਪ੍ਰਸਾਦ। ਸਾਹਿਬ ਸੰਗਟ ਅਵੇ ਸੇਵਕ ਭਜੇ, ਚਿਰੰਕਾਲ ਨ ਜੀਵੇ ਦੋ ਕੋਲ ਲਜੇ, ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹੱਸੈ, ਚਰਨ ਕਮਲ ਮੇਰੇ ਹੀਰੇ ਬਸੇ ਰਹਾਓ। ਜੈਸੇ ਆਪਣੇ ਤਨੇ ਪ੍ਰਾਣੀ ਮਨ ਮੰਡੇ, ਤੈਸੇ ਸੰਜਨਾ ਰਾਮ ਨਾਮ ਨਾ ਛਾਡੇ। ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ, ਨਰਾਇਣ ਸੋ ਪ੍ਰਸੰਨ ਹੋਏ ਤੇ ਸੇਵਕ ਨਾਮਾ। ਲੋਭ ਲੈ ਰਾਤ ਨੀਜਰ ਬਾਜੇ, ਕਾਇਆ ਡੂਬੇ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੇ ਬਾ ਬੀਠਲਾ ਰਹਾਓ। ਅਨਲ ਬੇੜਾ ਹੋ ਖੇਵ ਨ ਸਾਕੋ, ਤੇਰਾ ਪਾਰ ਨ ਪਾਇਆ ਬੀਠਲਾ, ਹੋ ਦਿਆ ਸਗੋਂ ਮੇਲ ਤੂੰ ਮੋਕੋ, ਪਾਰ ਉਤਾਰੇ ਕੇਸਵਾ। ਨਾਮਾ ਕਹਿ ਹੋ ਤਰ ਵੀ ਨਾ ਜਾਨੋ, ਮੋਕੋ ਬਾਂਦੇ ਬੀਠਲਾ। ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ, ਪਿਛੇ ਤਿਨਕਾ ਲੇ ਕਰ ਹਾਂਗਤੀ। ਜੈਸੇ ਪਨਗਤ ਤ੍ਰਿਡਾਂਗਤੀ, ਸਰ ਤੋਮਨ ਚਾਲੀ ਲਾਡਲੀ ਰਹਾਓ, ਤੋਬੀ ਤੋਵੈ ਬਰੇ ਬਰਾਤਾ, ਹਰ ਚਰਨ ਮੇਰਾ ਮਨ ਰਾਤਾ। ਪੰਡਤ ਨਾਮ ਦਿਓ ਰਮ ਰਿਹਾ, ਆਪਣੇ ਭਗਤ ਪਰ ਕਰਦੇ ਆ, ਬਸੰਤ ਬਾਣੀ ਰਵਿਦਾਸ ਜੀ ਕੀ। ਇਹ ਕਿਹਾ ਓੰਕਾਰ ਸਤਿਗੁਰ ਪ੍ਰਸਾਦ। ਤੁਝੇ ਸਜੰਤਾ ਕਛੂ ਨਾਹੀਂ, ਪਹਿਰਾਵਾ ਦੇਖੇ ਉਹ ਬਜਾਏ, ਗਰਭ ਅਧਿਕਾ ਨਾਹੀਂ ਠਾਓ, ਤੇਰੀ ਗਰਦਨ ਉੱਪਰ ਲਵੇ ਕਾਓ। ਤੂੰ ਕਾਏ ਗਰਭੇ ਬਾਵਲੀ, ਜੈਸੇ ਭਾਂਦੋ ਖੂਬ ਰਾਜ ਤੂੰ, ਜਿਸ ਤੇ ਖਰੀ ਉਤਾਵਲੀ ਰਹਾਓ। ਜੈਸੇ ਕਰੰਗ ਨੀ ਪਾਇਓ ਭੇਦ, ਤਨ ਸੁਗੰਧੇ ਟੂਡੇ ਪ੍ਰਦੇਸ, ਆਪ ਤਨ ਕਾ ਜੋ ਕਰੇ ਵਿਚਾਰ, ਤਿਸ ਨਹੀਂ ਜੰਪ ਕਰੇ ਖਵਾਰ, ਪੁੱਤਰ ਕਾ ਕਰੇ ਹੰਕਾਰ, ਠਾਕਰ ਡੇਕਾ ਮੰਗਣਹਾਰ, ਫੇੜੇ ਕਾ ਦੁਖ ਮੋਹੇ ਜੀਓ, ਫੇੜੇ ਕਾ ਦੁੱਖ ਸਹੇ ਜੀਓ, ਪਾਸ਼ੇ ਕਿਸੇ ਪੁਕਾਰੇ ਪੀਓ ਪੀਓ। ਸਾਧੂ ਕੀ ਜੋ ਲੇ ਓਟ, ਤੇਰੇ ਮਿਟੇ ਪਾਪ ਸਭ ਕੋਟ ਕੋਟ, ਕਹਿ ਰਵਿਦਾਸ ਜੋ ਜਪੇ ਨਾਮ, ਤਿਸ ਜਾਤ ਨ ਜਨਮ ਨ ਜੋਨ ਕਾਮ। ਬਸੰਤ ਕਬੀਰ ਜੀਓ ਇਹ ਕਿਹਾ ਓੰਕਾਰ ਸਤਿਗੁਰ ਪ੍ਰਸਾਦ। ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਪੁੰਛੜ ਉੱਪਰ ਚਮਕ ਬਾਲ, ਇਸ ਕਰ ਮੈਂ ਹੈ ਜੋ ਤੂੰ ਢੂੰਡ ਖਾਏ, ਔਰ ਕਿਸੀ ਕਹਿ ਤੂੰ ਮਾਤੇ ਜਾਏ ਰਾਓ। ਚਾਕੀ ਚਾਟੇ ਚੂਨ ਖਾਏ, ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਸ਼ੀਕੇ ਪਰ ਤੇਰੀ ਬਹੁਤ ਢੀਠ, ਮਤ ਲੱਕੜੀ ਛੋਟਾ ਤੇਰੀ ਪਰੇ ਪੀੜ।
ਕਹਿ ਕਬੀਰ ਭੋਗ ਪਲੇ ਕੀਨ ਮਤ ਕੋ ਮਾਰੇ ਈਟ ਟੇ ਮਉ ਰਾਗ ਸਾਰਗ ਚੌਪਦੇ ਮਹਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗੁਰ ਪ੍ਰਸਾਦ ਆਪਣੇ ਠਾਕਰ ਕੀ ਹੋ ਚੇਰੀ ਚਰਨ ਗਹਿ ਜਗ ਜੀਵਨ ਪ੍ਰਭ ਕਹਿ ਹੋ ਮੈਂ ਮਾਰ ਨਬੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਣ ਹਮਾਰੇ ਮੋਹਨ ਮੋਲੀਆ ਮਨ ਮੇਰਾ ਸਮਝੇ ਸ਼ਬਦ ਵਿਚਾਰੇ ਮਨਮੋਹੀ ਨੋ ਸੀਮਾ ਝੂਠੀ ਮਨ ਤਨ ਪੀਰ ਸਰੀਰ ਹੈ ਜਬਕਿ ਰਾਮ ਰੰਗੀਲੇ ਰਾਤੀ ਰਾਮ ਜਬਤ ਮਨ ਤੀਰ ਹੈ ਹੋ ਮੈਂ ਛੋੜ ਪਈ ਬੈਰਾਗਣ ਤਬ ਸਾਚੀ ਸੁਰਤ ਸਮਾਨੀ ਅਕੁਲ ਨਰਨ ਸਿਉ ਮਨ ਮਾਨਿਆ ਬਿਸਰੀ ਲਾਜ ਲੁਕਾਨੀ ਪੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਣ ਅਦਾਰਾ ਹਰ ਕੇ ਨਾਮ ਰਤੀ ਸੁਹਾਗਣ ਨਾਨਕ ਰਾਮ ਪਤਾਰਾ ਸਾਰ ਮਹਲਾ ਪਹਿਲਾ ਹਰ ਬਿਨ ਕਿਉਂ ਰਹੀਏ ਦੁੱਖ ਬਿਆਪੈ ਜੇ ਵਾ ਸਾਧਨ ਫਿੱਕੀ ਰਸ ਬਿਨ ਬਿਨ ਪ੍ਰਕਾਲ ਸੰਤਾਪੇ ਰਹਾਉ ਜਬ ਲਗ ਦਰਸ਼ਨ ਪਰਸੇ ਪ੍ਰੀਤਮ ਤਬ ਲ ਭੂਖ ਜਬ ਲਗ ਦਰਸ਼ਨ ਪਰਸੇ ਪ੍ਰੀਤਮ ਤਬ ਲਗ ਭੂਖ ਪਿਆਸੀ ਦਰਸ਼ਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬਿਗਾਸੀ ਊਨੂੰ ਕਨ ਹਰ ਬਗਰਜੇ ਬਰਸੇ ਕੋਕਲ ਮੋਲ ਬਿਰਾਗੈ ਤਰਵਰ ਬਿਰਖ ਭਿਅੰਗ ਭਿਅੰਗ ਭਿਹੰਗਮ ਕਰ ਪਿਰ ਤਨ ਸੁਆਗੈ ਕੁਚਿਲ ਕਰੂਪ ਕਨਾਰ ਕੁਲੱਖਣੀ ਫਿਰ ਕਾ ਸਹਿਜ ਨ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨਾ ਜਾਵੇ ਨਾ ਦੋ ਪਾਵੇ ਨਾ ਦੁਖ ਦਰਦ ਸਰੀਰ ਹੈ ਨਾਨਕ ਪ੍ਰਾਪਤ ਤੇ ਸਹਿਜ ਸਹੇਲੀ ਪ੍ਰਾਪਤ ਹੀ ਮਨ ਤੀਰ ਹੈ ਸਾਰ ਮਹਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਪਿਆਰਾ ਸਤਿਗੁਰੂ ਮੈਂ ਮੇਰੇ ਮਨ ਮਾਨਿਆ ਹਰ ਪਾਏ ਪ੍ਰਾਣ ਅਧਾਰਾ ਰਹਾਉ ਇਨ ਬਿਦ ਹਰ ਮਿਲੀਏ ਵਰ ਕਾਮਣ ਤਨ ਸੁਹਾਗ ਪਿਆਰੀ ਜਾਤ ਵਰਨ ਕੁਲ ਸਹਸਾ ਚੁਕਾ ਗੁਰਮਾ ਸ਼ਬਦ ਵਿਚਾਰੀ ਜਿਸ ਮਨ ਮਾਨੈ ਅਪਮਾਨਤਾ ਕੋ ਹਿੰਸਾ ਲੋਭ ਵਸਾਰੇ ਸਹਿਜ ਰਵੇ ਵਰ ਕਾਮਣ ਪਿਰ ਕੀ ਗੁਰਮੁਖ ਰੰਗ ਸੁਵਾਰੇ ਜਾਰੋ ਐਸੀ ਪ੍ਰੀ ਗੁਰਟਾਮ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀ ਰਾਮ ਰਸ ਨਾਹੀ ਦੁਬਦਾ ਕਰਮ ਬੇਕਾਰੀ ਅੰਤਰ ਰਤ ਪਧਾਰ ਕੋ ਤੁਰਨ ਲਾਲ ਪਿਆਰੀ ਨਾਨਕ ਗੁਰਮਾ ਨਾਮ ਮੋਲਕ ਜੁਗ ਜੇ ਅੰਤਰ ਤਾਰੀ ਸਾਰਾ ਮਹਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੈ ਸੰਜਨਾ ਕੀ ਹਮ ਧੂਰ ਮਿਲ ਸਾਧ ਸੰਗਤ ਪਰਮ ਪਦ ਪਾਇਆ ਤਮ ਰਾਮ ਰਿਆ ਭਰਪੂਰ ਆਓ ਸਤਿਗੁਰ ਸੰਤ ਮਿਲੇ ਸ਼ੰਦ ਪਾਈਆ ਏ ਕਿਰਵੇ ਦੋ ਕਾਟੇ ਸਭ ਦੂਰ ਹੈ ਆਤਮ ਜੋਤ ਪਈ ਪ੍ਰਫੁੱਲਤ ਪੁਰਨਿਰਣ ਦੇਖਿਆ ਜੋਰ ਵੱਡੇ ਪਾਤਸ਼ਾਹ ਸੰਗ ਪਾਈ ਹਰ ਨਾਮ ਰਿਹਾ ਭਰਪੂਰ ਹੈ ਆਸਾ ਤੀਰ ਮੰਜਣ ਕੀ ਆਸਾ ਸੰਭਾ ਨਾਏ ਤੋਰ ਦੁਰਮਕਾਰ ਮਲੀਨ ਮਤੋਛੀ ਹਿਰਦਾ ਕਸੁੱਲਾ ਗਮ ਕੂਰ ਬਿਨ ਕਰਮਾ ਕਿਉਂ ਪਾਈਐ ਸੰਗ ਬਿਨ ਕਰਮਾ ਕਿਉਂ ਸੰਗਤ ਪਾਈਐ ਹਉਮੈ ਵਿਆਵਰਿਆ ਮਨ ਝੂਰ ਹੋ ਦਿਆਲ ਕਿਰਪਾ ਕਰ ਹਰ ਜੀ ਮਾਂਗੋ ਸਤ ਸੰਗਤ ਭਗਤੂਰ ਨਾਨਕ ਸੰਤ ਮਿਲੇ ਹਰ ਪਾਈਏ ਜਾਨਾਨ ਕਰ ਬੇਟੇ ਰਾਮ ਹਜੂਰ ਸਾਰਮ ਮਹਲਾ ਚੌਥਾ ਗੋਬਿੰਦ ਚਰਨਨ ਕੋ ਬਲਹਾਰੀ ਪਗ ਜਲ ਜਗਤ ਨ ਜਾਈ ਤਰਣਾ ਜਪ ਹਰ ਹਰ ਪਾਰ ਉਥਾਰੀ ਰਹਾਉ ਹਿਰਦੇ ਪ੍ਰੀਤ ਬਣੀ ਪ੍ਰਭ ਕੇਰੀ ਸੇਵਾ ਜੁਰਤ ਵਿਚਾਰੀ ਅੰਦਰ ਰਾਮ ਨਾਮ ਜਪ ਹਿਰਦੇ ਸਰਬ ਕਲਾ ਗੁਣਕਾਰੀ ਪਰ ਅਗਮ ਗੋਚਰ ਰਵਿਆ ਸਭ ਠਾਈ ਮਨ ਤਨ ਅਲਖ ਪਾਰੀ ਗੁਰ ਕਿਰਪਾਲ ਪੈ ਤਪਾਇਆ ਹਿਰਦੇ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਤਰਣੀ ਤਰ ਸਾਕਤ ਕੋ ਦੂਰ ਪਿਆ ਹੰਕਾਰੀ ਤ੍ਰਿਨਾ ਜਲ ਨ ਕਬੂ ਬੂਜੈ ਜੋਵੈ ਬਾਜੀ ਹਾਰੀ ਊਠਤ ਬੈਠਤ ਹਰ ਗੁਣ ਗਾਵੇ ਗੁਰ ਕਿੰਜ ਕਿਰਪਾ ਤਾਰੀ ਨਾਨਕ ਜਿਨ ਕੋ ਨਦਰ ਪਈ ਹੈ
ਤਿਨਕੇ ਪੈਰ ਸਵਾਰੀ ਸਾਰੰਗ ਮਹਲਾ ਸਾਰੰਗ ਮਹਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇ ਪਿਆਰੇ ਜਿਨ ਉੱਪਰ ਗੁਰ ਮਨ ਮਾਨਿਆ ਤਿਨਕੇ ਕਾ ਸਵਾਰੇ ਰਹਾਉ ਜੋ ਜਾਂਦੀਨ ਪੈ ਗੁਰ ਆਗੈ ਤਿਨਕੇ ਦੁਖ ਨਿਵਾਰੇ ਅਨ ਦਿਨ ਭਗਤ ਕਰੇ ਗੁਰ ਆਗੈ ਗੁਰ ਕੇ ਸ਼ਬਦ ਸਵਾਰੇ ਹਿਰਦੇ ਨਾਮ ਹਰ ਰਸ ਰਸਤਾਂ ਰਸ ਗਾਵੇ ਰਸ ਵਿਚਾਰੇ ਗੁਰ ਪ੍ਰਸਾਦ ਅਮਰਾਚੀ ਨਿਆ ਉਹ ਪਾਵੇ ਮੋਖ ਦੁਆਰੇ ਸਤਿਗੁਰਪੁਰ ਚਲ ਅਚਾਲਾ ਮਤ ਜੇ ਦਿੱਤਾ ਨਾਮ ਹਦਾਰੇ ਤੇ ਸਾਗੇ ਜੀਓ ਦਿਓ ਆਪਣਾ ਸਤਿਗੁਰ ਕਹਿ ਬਲਹਾਰੇ ਮਨ ਮੋਹ ਪਰਮ ਦੂਜੇ ਪੈ ਲਾਗੇ ਅੰਤਰ ਗਿਆਨ ਗੁਰਬਾਰੇ ਸਤਿਗੁਰ ਦਾਤਾ ਨਦਰ ਨਾ ਵੈ ਨਾ ਉਰਵਾਰ ਨ ਪਾਰੇ ਸਰਬੇ ਕਰ ਕਰ ਰਵਿਆ ਸਵਾਮੀ ਸਰਬ ਕਲਾ ਕਲ ਥਾਰੇ ਨਾਨਕ ਦਾਸ ਨਦਾਸ ਕਹਿਤ ਹੈ ਕਰ ਕਿਰਪਾ ਲਿਓ ਬਾਰੇ ਸਾਰੰਗ ਮਹਲਾ ਪੰਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਰੇ ਸੋ ਸਤਿਕਰਮਾਨੋ ਗੁਰਮੁਖ ਨਾਮ ਰੋ ਲਿਵ ਲਾਏ ਰਹਾਉ ਗੋਬਿੰਦ ਪ੍ਰੀਤ ਲੱਗੀ ਅਤ ਮੀਠੀ ਅਵਰ ਵਿਸਰ ਸਭ ਜਾਏ ਅੰਦਨ ਰਹਿਸ ਪਿਆ ਮਨ ਮਾਨਿਆ ਜੋਤੀ ਜੋਤ ਮਲਾਏ ਜਪ ਗੁਣ ਗਾਇਤਾ ਵੀ ਮੰਤਰ ਤੇ ਸ਼ਾਂਤ ਵਸੇ ਮਨ ਆਏ ਗੁਰ ਕਿਰਪਾਲ ਪੈ ਤਬ ਪਾਇਆ ਹਰ ਚਰਣੀ ਚਿਤ ਲਾਏ ਮਤ ਪ੍ਰਗਾ ਪਈ ਅਰ ਤਿਆ ਗਿਆਨ ਤਤ ਲਿਵ ਲਾਏ ਅੰਦਰ ਜੋ ਭੱਟੀ ਮਨ ਮਾਨਿਆ ਹਰ ਸਹਿ ਸਮਾਧ ਲਗਾਏ ਹਿਰਦੇ ਕਪਟ ਨਿਤ ਕਪਟ ਕਮਾਵੇ ਮੁਖੋਂ ਹਰ ਸੁਣਾਏ ਅੰਤਰ ਲੋ ਮਾਂ ਗੁਬਾਰਾ ਤੋਂ ਕੁੱਟੇ ਦੁਖ ਪਾਏ ਜਬ ਸੋ ਪ੍ਰਸੰਨ ਪਏ ਪ੍ਰਭ ਮੇਰਾ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਿਰੰਜਣ ਪਾਇਆ ਨਾਮ ਜਪਤ ਸੁਖ ਪਾਏ ਸਰ ਮਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰੇ ਹੀਰੇ ਸਤਿਗੁਰ ਪ੍ਰੀ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਿਆਲ ਹੋ ਜਨ ਉਪਰ ਜਾਂਦੇ ਵੋ ਕਤ ਕਹਾੜੇ ਸੰਨਾ ਮੇਰਾ ਰਸ ਪਾਇਆ ਹਰ ਮਨ ਤਨ ਮੀਠ ਲਗਾਵੇ ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਨ ਨਾਮ ਪਛਾਨੇ ਪੁਰਖੇ ਪੁਰ ਮਿਲਿਆ ਸੋ ਪਾਇਆ ਸਭ ਚੁਕੂ ਕੀ ਆਵਣ ਜਾਣੀ ਨੈਣੀ ਬਿਰੋਂ ਦੇਖਾਂ ਪ੍ਰਭ ਸਵਾਮੀ ਰਸਨਾ ਨਾਮ ਵਖਾਣੀ ਸਰਵਣੀ ਕੀਰਤਨ ਸੁਣਦੇ ਰਾਤੀ ਹਿਰਦੇ ਹਰ ਰਪਾਨੇ ਪੰਜਨਾ ਗੁਰਬਸ ਆਣੇ ਤੋ ਉਨਮਨ ਨਾਮ ਲਗਾਨੇ ਜਨ ਨਾਨਕ ਹਰ ਕਿਰਪਾ ਤਾਰੀ ਹਰ ਰਾਮੇ ਨਾਮ ਸੁਭਾਨੀ ਸਾਰ ਮੱਲਾ ਚੌਥਾ ਜਪ ਮਨ ਰਾਮ ਨਾਮ ਪੜਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨੇਫਲ ਸਭ ਬਿਸਤਾਰ ਰਹਾਉ ਕਿਆ ਲੀਜੇ ਕਿਆ ਤਜੀਏ ਬੋਰੇ ਜੋ ਦਿਸੇ ਸੋ ਸ਼ਾਰ ਜਿਸ ਵਿਖਿਆ ਕੋ ਤੁਮ ਆਪਣੇ ਹੀ ਕਰ ਜਾਨੋ ਸਾ ਛਾੜ ਜਾਓ ਸਿਰ ਪਾਰ ਤਿਲ ਤਿਲ ਪਲ ਪਲ ਔਦ ਫੁਨ ਘਟੇ ਬੂਨਾ ਸਹਿ ਗਵਾਰ ਸੋ ਕਿਸ ਕਰੇ ਜੇ ਸਾਧ ਨ ਚਾਲੇ ਇਹ ਸਾਗਤ ਕਾਇ ਆਚਾਰ ਸਰਨਾ ਕੇ ਸਾਮਿਲ ਬੋਰੇ ਤੋ ਪਾਵੇ ਮੋਹ ਦਵਾਰ ਬਿਨ ਸਾਧ ਸੰਗ ਸੁਖ ਨ ਪਾਇਆ ਜੈ ਪੁੱਛੋ ਬੇਦ ਵਿਚਾਰ ਰਾਣਾ ਰਾਓ ਸਭੇ ਕੂ ਚਾਲੇ ਝੂੜ ਛੋੜ ਜਾਏ ਪਸਾਰ ਨਾਨਕ ਸੰਤ ਸਦਾ ਤਿਰ ਨਿਚਲ ਜਿਨ ਰਾਮ ਨਾਮ ਆਧਾਰ ਸਾਰ ਮਲਾ ਚੌਥਾ ਕਰ ਤੇ ਜਾਦੋ ਪਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਜਗਰਤ ਹੋ ਸੰਗ ਬਾਪ ਜਿਨ ਕਹਿ ਜਣੇ ਬਡੀਰੇ ਤੁਮ ਹੋ ਤਿੰਨ ਸਿਉ ਝਗੜਤ ਪਾਪ ਰਹਾਉ ਜੇ ਤਨ ਕਾ ਤੁਮ ਗਰਭ ਕਰਦ ਹੋ ਸੋ ਤਨ ਕਿਸੇ ਨਾ ਆਵ ਖਿਨ ਮੈਂ ਛੋੜ ਜਾਏ ਬਿਖਿਆ ਰਸ ਤੋ ਲਾਗੇ ਪੈਤਾ ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਰ ਤਿਨਕੇ ਜਾਪੋ ਜਾਪ ਉਪਦੇਸ ਕਰ ਨਾਨਕ ਜਨ ਤੁਮ ਕਹੋ ਜੋ ਸੁਣੇ ਤੋ ਜਾਏ ਸੰਤਾਪ ਸਾਰੰਗ ਮਹਲਾ ਚੌਥਾ ਕਰ ਪੰਜਵਾਂ ਦੋ ਪਦੇ ਪੜਤਾਲ ਇਕਿਓ ਓਂਕਾਰ ਸਤਿਗੁਰ ਪ੍ਰਸਾਦ ਜਪ ਮਨ ਜਗ ਨਾ ਜਗਦੀਸ਼ਰੋ ਜਗ ਜੀਵਣੋ ਮਨ ਮੋਹਣ ਸਿਉ ਪ੍ਰੀ ਲਾਗੀ ਮੈਂ ਹਰ ਹਰ ਟੇਕ ਸਭ ਦਿਨ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ ਅਨਕ ਅਨਕ ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਵ ਗੁਣ ਸਵਾਮੀ ਗਾਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸਵਾਮੀ ਤੂੰ ਆਪੇ ਹੀ ਜਾਣੇ ਆਪਣੀ ਪਾਨ ਹਰ ਕੈ ਨਿਕਟ
ਨਿਗਟ ਹਰ, ਹਰ ਨਿਗਟ ਹੀ ਬਸਤੇ। ਹਰ ਕਹਿ ਨਿਗਟ, ਨਿਗਟ ਹਰ, ਨਿਗਟ ਹੀ ਬਸਤੇ, ਤੇ ਹਰ ਕੇ ਜਨ ਸਾਧੂ ਹਰ ਪਗਾਲ, ਤੇ ਹਰ ਕੇ ਜਨ ਹਰ ਸਿਉਂ ਰਲ ਮਿਲੈ, ਜੈਸੇ ਜਨ ਨਾਨ ਸੱਲੇ ਸਲ ਮਲਾਦ, ਸਾਰ ਮਲਾ ਚੌਥਾ, ਜਪ ਮਨ ਨਰ ਹਰੈ, ਨਰ ਹਰ ਸਵਾਮੀ, ਹਰ ਸਗਲ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮਾ, ਹਰ ਬੀਤ ਮੋਰਾ ਰਹਾਓ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਨਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ, ਪੰਜ ਸ਼ਬਦ ਵਡਪਾਗ ਮਥੇਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਾਮ ਕਰੋ ਲੋ ਮੋਹ ਮਾਨ ਗਏ, ਤਿੰਨ ਜਨ ਕੈ ਹਰ ਮਾਰ ਕੜ ਪੰਜੇ ਚੋ, ਕਾਢੇ ਪੰਜ ਚੋਰਾ, ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ਰ ਜਪੋ ਮਨ ਬਚਨ ਕਰਮ ਹਰ ਹਰ ਅਰਾਧੂ, ਹਰ ਕੇ ਜਨ ਸਾਧੂ, ਹਰ ਰਾਮ ਬੋਲ, ਹਰ ਰਾਮ ਬੋਲ, ਸਭ ਪਾਪ ਗਵਾਦੂ, ਨਿਤ ਨਿਤ ਜਾਗਰਣ ਕਰੋ ਸਦਾ ਸਦਾ, ਆਨੰਦ ਜਪ ਜਗਦੀਸ਼ੋਰਾ, ਮਨ ਇਸੇ ਫਲ ਪਾਵੋ, ਸਭੇ ਫਲ ਪਾਵੋ, ਧਰਮ ਅਰਥ ਕਾਮ ਮੋਖ, ਜਨ ਨਾਨਕ ਸੋ ਮਿਲੇ ਹਰ ਭਗਤ ਥੋਰਾ, ਸਾਰ ਮਹਲਾ ਚੌਥਾ, ਜਪ ਮਨ ਮਾਧੋ ਮਦ ਸੂਦਨ, ਹਰ ਸ੍ਰੀ ਰੰਗੋ ਪਰਮੇਸ਼ਰੋ, ਸਤ ਪਰਮੇਸ਼ਰੋ, ਪ੍ਰਭ ਅੰਤਰ ਜਾਮੇ, ਸਭ ਦੁਖ ਕੋ ਹੰਤਾ, ਸਭ ਸੁਖਨ ਕੋ ਦਾਤਾ, ਹਰ ਪ੍ਰੀਤਮ ਗੁਣ ਗਾਓ ਰਹਾਉ, ਹਰ ਕਾਟ ਘਟੇ ਘਟ ਬਸਤਾ, ਹਰ ਜਲ ਥਲੇ ਹਰ ਬਸਤਾ, ਹਰ ਥਾਨ ਥਨ ਅੰਤਰ ਬਸਤਾ, ਮੈਂ ਹਰ ਦੇਖਣ ਕੋ ਚਾਓ, ਕੋਈ ਆਵੇ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹ ਮਾਰਗ ਦਿਖ ਜਾਵੇ, ਤੇ ਜਨ ਕੇ ਹਉ ਮਲ ਮਲ ਤੋਂ ਮਾ ਪਾਓ, ਹਰ ਜਨ ਕੋ ਹਰ ਮਿਲਿਆ, ਹਰ ਸਰਦਾ ਤੇ ਮਿਲਿਆ, ਗੁਰਮੁਖ ਹਰ ਮਿਲਿਆ, ਮੇਰੇ ਮਨ ਤਨ ਆਨੰਦ ਪਾਏ, ਮੈਂ ਦੇਖਿਆ ਹਰ ਰਾਓ, ਜਨ ਨਾਨਕੋ ਹਰ ਕਿਰਪਾ ਪਈ, ਹਰ ਕੀ ਕਿਰਪਾ ਪਈ, ਜਗਦੀਸ਼ਰ ਕਿਰਪਾ ਪਈ, ਮੈਂ ਆਮਦਨੋ ਸਦ ਸਦ ਸਦਾ ਹਰ ਜਪਿਓ ਹਰ ਨਾਉ, ਸਾਰ ਮਹਲਾ ਚੌਥਾ, ਜਪ ਮਨ ਨਿਰਭਉ, ਸਤ ਸਤ ਸਦਾ ਸਤ, ਨਿਰਵੈਰ ਅਕਾਲ ਮੂਰਤ ਅਜੋ ਨਹੀਂ ਸੰਭਵ, ਮੇਰੇ ਮਨ ਅੰਦਰੋਂ ਧਿਆਏ ਨਿਰੰਕਾਰ ਨਿਰਹਾਰੀ ਰਹਾਓ, ਹਰ ਦਰਸ਼ਨ ਕਹੋ, ਹਰ ਦਰਸ਼ਨ ਕੋ ਕੋਟ ਕੋਟ ਤੇ ਤੀ, ਸਿੱਧ ਜਤੀ ਜੋਗੀ ਤੜ ਤੀਰਥ ਪਰ ਪਵਨ, ਕਰਤ ਰਹਿਤ ਨਿਰਹਾਰੀ, ਤਿੰਨ ਜਨ ਕੀ ਸੇਵਾ ਥਾਏ ਪਈ, ਜਿਨ ਕੋ ਕਿਰਪਾਲ ਹੋਵਤ ਬਨਵਾਰੀ, ਹਰ ਕੇ ਹੋ ਸੰਤ ਭਲੇ ਤੇ ਉੱਤਮ ਭਗਤ ਭਲੇ, ਜੋ ਭਾਵਤ ਹਰ ਨਾਮ ਮਰਾਰੀ, ਜਿਨ ਕਾ ਅੰਗ ਕਰੇ ਮੇਰਾ ਸਵਾਮੀ, ਤਿਨ ਕੀ ਨਾਨਕਰ ਪੈਜ ਸਵਾਰੀ, ਸਾਰ ਮਹਲਾ ਚੌਥਾ ਪੜਤਾਲ, ਜਪ ਮਨ ਗੋਬਿੰਦ, ਹਰ ਗੋਬਿੰਦ ਗੁਣੀ ਨਿਦਾਨ, ਸਭ ਸਿਕਾ ਪ੍ਰਭੂ ਮੇਰੇ ਮਨ ਹਰ ਬੋਲ, ਹਰ ਪੁਰਖ ਬਨਾਸੀ ਰਹਾਓ, ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ, ਸੋ ਪੀਏ ਜੇ ਰਾਮ ਬਿਆਸੀ, ਹਰ ਆਪ ਦਿਆਲ ਦਿਆ ਕਰ ਮੇਲੇ, ਜੇ ਸਤਿਗੁਰੂ ਸੋ ਜਨ ਹਰ ਅਮਰ ਨਾਮ ਚੁਖਾਸੀ, ਜੋ ਜਨ ਸੇਵੇ ਸਦਾ ਸਦ ਸਦਾ ਮੇਰਾ ਹਰ ਹਰੇ, ਜੋ ਜਨ ਸੇਵੈ ਸਦ ਸਦਾ ਮੇਰਾ ਹਰ ਹਰੇ, ਤਿਨ ਕਾ ਸਭ ਦੁਖ ਭਰਮ ਪਉ ਜਾਸੀ, ਜਨ ਨਾਨਕ ਨਾਮ ਲੈ ਤਾਂ ਜੀਵੈ, ਜੋ ਚਾਤਕ ਜਲ ਪੀਏ ਤ੍ਰਿਪਤਾਸੀ, ਸਾਰ ਮਹਲਾ ਚੌਥਾ, ਜਪ ਮਨ ਸ੍ਰੀ ਰਾਮ, ਰਾਮ ਰਮਤ ਰਾਮ, ਸਤ ਸਤ ਰਾਮ, ਬੋਲੋ ਭਈਆ ਸਦ ਰਾਮ ਰਾਮ, ਰਾਮ ਰਵ ਰਿਆ ਸਰਬ ਗਹਿ ਰਹਾਓ, ਰਾਮ ਆਪੇ ਆਪ ਆਪੇ ਸਭ ਕਰਤਾ, ਰਾਮ ਆਪੇ ਆਪ ਸਭ ਜਗੈ, ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ, ਰਾਮ ਰਾਏ ਸੋ ਜਨ ਰਾਮ ਨਾਮ ਲਿਵ ਲਾਗੈ, ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ, ਜੋ ਭਜਨ ਕੀ ਪਤ ਰਾਖੈ, ਕਾ ਵਿੱਚ ਕਲਯੁਗ ਅਗੈ, ਜਨ ਨਾਨਕ ਆਇਆ ਕੀਆ ਮੇਰੇ ਰਾਮ ਰਾਏ, ਦੁਸ਼ਮਣ ਦੂ ਗਏ ਸਭ ਪਗੈ, ਸਾਰ ਮਹਲਾ ਪੰਜਵਾ, ਚੌਬ ਦੇ ਕਰ ਪਹਿਲਾ, ਇੱਕ ਓਹਕਾਰ ਸਤਿਗੁਰ ਪ੍ਰਸਾਦ, ਸਤਿਗੁਰ ਮੂਰਤ ਕੋ ਬਰ ਜਾਉ, ਅੰਤਰ ਪਿਆਚਾਰ ਜੋ ਜਲ ਕੀ ਸਬਲ ਦਰਜ ਕਦ ਪਾਉ ਰਹਾਉ, ਅਨਾਥ ਅਨਾਥਾ ਕੋ ਨਾ ਸਰ ਪ੍ਰਪਾਲਕ, ਪਦ ਸ਼ਰਨ ਨਾਉ, ਜਾ ਕੋਈ ਨਾ ਰਾਖੇ ਪ੍ਰਾਣੀ, ਤੇ ਤੂੰ ਦੇ ਅਸਰਾਉ, ਨੇ ਤਰਿਆ ਤਰੇ ਨਿਗਤਿਆ ਗਤ, ਨਿਥਾਵਿਆਂ ਤੂੰ ਥਾਉ, ਦੈ ਦਿਸ ਜਾਉ, ਤਹਾਂ ਤੂੰ ਸੰਗੈ
तेरी कीर्त करम गंभाओ। एक स्ते लाख लाख ते एका तेरी गद में कह न सकाऊ, तू बेअंत तेरी मित नहीं पाई है, सब तेरो खेल दिखाओ। साधन का संसार संगोष्ठ हर साधन स्यों ले लाऊ, जन नान पाया है गुरमत अदेव दस मन जाओ। सारम अल्लाह पंजवा हर जियो अंतर जामी जान, करत बराई मानो ते छपाई साकी पूत पवान रहाओ। वैष्णो नाम करत खट करमा अंतर लोभ जठान, संजम के निंदा करते डूम हुए सब अज्ञान। करे सोम पाग हरे परदरबा अंतर झूठ गमान, शास्त्र वेद की वेद नहीं जाने व्यापे मन कह मान। संध्या काल करे सवरता जो सफरी दम्फान, प्रभु पलाए उजड़ पाए नेफल सब करमा। सो ज्ञानी सो वैष्णो पढ़िया जिस करी कृपा भगवान, उन सतगुरु सेव परम पद पाया उदरिया सगल विस्वान। क्या हम कथे किस कथ नहीं पा जाने, प्रा पावे तेवे बलान। साध संगत की तूड़े कमांगू जर नानक प्यो सरान, सारम अल्लाह पंजवा। अब मोरो नाच दो रहो, ला रंगीला सजे पायो सतगुर भाई लहो रहो। कुआर कन्या जस संग सहेरी प्रे बचन उपहास कहो, जो सुरजन गृह पीतर आयो तम हो काज लजो। जो कनको कठारी चढ़ो कबरो होत फेरो, जब ते सुध पै है बारे तब ते थान धेरो। जो दिन रहन तो लो बजियो मूर्त करी पलो, जो दिन रहन तो लो बजियो मूर्त करी पलो। बजावन हारो ऊट सुधारियो ता फिर बाज न पेयो, जैसे कुंभ उदकपूर आनेओ तब उपेंद्रिष्टो। कहो नानक कुंभ जले में डारियो अंबे अंबे लो। सारम अल्लाह पंजवा आपूछे क्या कहां, लैनो नाम अमृत रस नीको बावर बिकसो कह रहा रहाओ। दुर्लभ जन्म चंकाल पायो जातो कौडी बदलहा, कथूरी को गाग आयो लादेव काले बिरख जेवा। आयो लाभ लवान के ताई मोंठ गौरी सूरज पहा, काच बादरे लाल खोई है फेरे अवसर का दलहा। सगल परा देख गुण नाही ठाकर छोडो दास पजहा। आई मस्त जड़वत जड़वत की न्याई ज्यो तस्कर दार साना, आन अपाओ न को सूजाय अरदासा सरणी पर रहा। कहो नानक तब ही मन छूटी है, जो सगले औगण मेट तरा। सारम अल्लाह पंजवा माई तीर रही प्रे बहुत बिगारे हो, अनक भांत अनूप रंग रे तें सुरुचे ना लागे हो। माई तीर रही प्रे बहुत बिरागे हो, जो अनक भांत अनूप रंग रे तें सुरुचे ना लागे हो रहाओ। निसबा सिर प्रे प्रे मुख तेरू नींद पलक नहीं जागे हो, हार कजर वस्त्र अनक शिगार रे बिन पर सबे बिख लागे हो। पूछो पूछो दीन पात कर को कहे प्रे दिसांगे आओ, हियो दियो सब मंत्र पो शीशम पर राखे हो। चरण बंदना अमोल दासो दियो साध संग अरदागे हो। करो कृपा प्रमोहे प्रभु मिलावो, निमक दर्श पे खा गयो दिष्ट भई दा पीत रायो। मेरा मन अंधन सिद्ध लागयो, कहो नानक रस मंगल गाय शब्द अनाहद बाजयो। सारम अल्लाह पंजवा माई सत सत सत हर सा सा सजाता सादा, बचन गुरु जो पूर क्यों मैं शीक गांठरी बादा रहाओ। नेस बास जंगत्र बन्यासी रब ससे बहनादा, गिरब सुदा जल पवन जाग गयो। एक साध बचन अटलादा अंड बनाजी जे अंड बनासी जेर बनासी
ਉਤਬਾ ਜੇਤ ਬਨਾਦਾ ਚਾਰ ਬਨਾਸੀ ਖਟੇ ਬਨਾਸੀ ਇੱਕ ਸਾਧ ਬਚਨ ਨਹਿ ਚਲਾਦਾ ਰਾਜ ਬਨਾਸੀ ਤਾਮ ਬਨਾਸੀ ਸਾਤਕ ਵੀ ਬੇਨਾਦਾ ਦਿਸ਼ਟ ਮਾਨ ਹੈ ਸਵਿਲ ਬਨਾਸੀ ਇੱਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਈ ਕਈ ਪਾਤਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰਮ ਅੱਲਾ ਪੰਜਵਾ ਮੇਰੇ ਮਨ ਬਾਸਬੋ ਗੁਰ ਗੋਬਿੰਦ ਜਹਾਂ ਸਿਰ ਪਿਓ ਹੈ ਠਾਕਰ ਤਹਾਂ ਨਾਲ ਸੋ ਨੰਦ ਰਹਾਓ ਜਹਾਂ ਬੀਸਰੇ ਠਾਕਰ ਪਿਆਰੋ ਤਹਾਂ ਦੋ ਸਭ ਆਵਦ ਜੈ ਗੁਣ ਗਾਏ ਆਨੰਦ ਮੰਗਰ ਰੂਪ ਤਹਾਂ ਸਦਾ ਸੋ ਸੰਬਦ ਜਹਾਂ ਸਰਵਣ ਹਰ ਕਥਾ ਨਾ ਸੁਣੀਐ ਤੈ ਮਹਾਂ ਪਿਆਨ ਉਦਿਆਨਦ ਜਹਾਂ ਕੀਰਤਨ ਸਾਧ ਸੰਗ ਰਸ ਤੈ ਸਗਨ ਬਾਸ ਫਲਾਨਦ ਬਿਨ ਸਿਮਰਨ ਕੋਟ ਬਿਰਖ ਜੀਵ ਸਗਲੀ ਔਦ ਬਿਰਤਾਨਦ ਏਕ ਨਿਮਕ ਗੋਬਿੰਦ ਭਜਨ ਕਰ ਤੋ ਸਦਾ ਸਦਾ ਜੀਵਾਨਦ ਸਰਨ ਸਰਨ ਸਰਨ ਬ੍ਰਹ ਪਾਵੋ ਦੀਜੇ ਸਾਧ ਸੰਗਤ ਕਿਰਪਾਨੰਦ ਨਾਨਕ ਪੂਰ ਰਿਓ ਹੈ ਸਰਬ ਮੈਂ ਸਗਲ ਗੁਣਾ ਬਿਦ ਜਾਨੰਦ ਸਰਨ ਸਰਨ ਸਰਨ ਪ੍ਰਭ ਪਾਵੋ ਦੀਜੇ ਸਾਧ ਸੰਤ ਕਿਰਪਾਨੰਦ ਨਾਨਕ ਪੂਰ ਰਿਓ ਹੈ ਸਰਬ ਮੈਂ ਸਗਲ ਗੁਣਾ ਬਿਦ ਜਾਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰਯੋ ਸਤਿ ਸ੍ਰੀ ਅਕਾਲ ਜੀ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾ ਦੀਆਂ ਵਾਸੀਆਂ ਭਰੀਆਂ ਨੇ ਨਿਤਨੇਮ ਅਨੁਸਾਰ ਬਾਣੀ ਦੇ ਪਾਠਸਲ ਨੂੰ ਕੀਤੇ ਨੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ ਸੋਆ ਹੁਣ ਸਮਾਂ ਹੈ ਆਸਕੀ ਵਾਰ ਦੇ ਕੀਰਤਨ ਦਾ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਉਹਨਾਂ ਦਾ ਜਥਾ ਪਰਮਜੀਤ ਪਰਮਜੀਤ ਸਿੰਘ ਉਹਨਾਂ ਦਾ ਜਥਾ ਆਪ ਜੋ ਕੀਰਤਨ ਸਰਵਣ ਕਰਾਉਣਗੇ ਬੜੇ ਪਿਆਰ ਨਾਲ ਸਰਵਣ ਕਰੋ ਜੀ ਅੱਜ ਇੱਕ ਖਾਣ ਪਾਠ ਦੀ ਸੇਵਾ ਪਰਿਵਾਰ ਵੱਲੋਂ ਆਰੰਭ ਹੋਣੀ ਹੈ ਸ਼ਨਿਚਰਵਾਰ ਭੋਗ ਪੈਣਗੇ ਪਰਿਵਾਰ ਵੱਲੋਂ ਬੇਨਤੀ ਹੈ ਦਰਸ਼ਨ ਦੇਣੇ ਸਵਾਓ ਸਰਵਣ ਕਰੀਏ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vaheguru, Vaheguru, Vaheguru, Vaheguru.

ਸਤਿਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਬ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾ ਨਾਲ।

ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ।

ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਕਿਸ ਮਿਲੇ ਸੱਚ ਤਤ ਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ

0: ਸ਼ੁਕ
1: ਗਏ ਮਸਗਤ ਘਾਲ ਨਾਨਕ ਤੇ ਮੁਖ ਉਜਲੇ ਛੁਟੀ ਨਾਲ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਾਬ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਬਗੌਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੈ ਸਾਬਦ ਹੋ ਜਾਏ ਤੇ ਬਹਾਦਰ ਸਿਮਰੈ ਕਰ ਨੌਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਸ਼ਹੀਦ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਤ ਕੇ ਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆਜ ਦੇਹ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗਾ ਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੇ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੇ ਉਣ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣ ਦੇ ਪਾਠ ਉਪਰੰਤ ਸ੍ਰੀ ਆਸ ਸਚਵਾਦ ਕੀਰਤਨ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਪੜੀ ਸੁਣੀ ਬਾਣੀ ਦਾ ਭਾਵ ਸਰਬੱਤ ਦਾਰਾਈ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੋ ਸੰਗਤਾਂ ਅੰਮ੍ਰਿਤ ਵੇਲੇ ਤੋਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਤਿਲ ਫੁੱਲ ਭੇਟਾ ਕੀਤੀ ਸਭ ਦੀ ਹਾਜ਼ਰੀ ਦਰ ਪਵਾਉਣੀ ਸੇਵਾ ਤਾਏ ਪਾਉਣੀ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਨ ਦੇ ਸਿਰ ਤੇ ਮਿਹਰ ਭਰਿਆ ਭਾਈ ਗਗਨਪ੍ਰੀਤ ਸਿੰਘ ਜੀ ਦਾਤਾ ਜੀ ਜੋ ਕੈਂਸਰ ਦੇ ਨਾਲ ਪੰਜਾਬ ਵਿੱਚ ਦਾਤਾ ਜੀ ਪੀੜਿਤ ਹਨ, ਤੰਦਰੁਸਤੀ ਦੀ ਉਹਨਾਂ ਦੀ ਭੈਣ ਵੱਲੋਂ ਅਰਦਾਸ ਬੇਨਤੀ ਮਿਹਰਬਾਨੀ ਦਾ ਸਿਰ ਤੇ ਮਿਹਰ ਪ੍ਰਾਰਥਨਾ, ਤੰਦਰੁਸਤੀ ਦੇ ਰੋਗਤਾ ਬਖਸ਼ਣੀ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ, ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਜੀ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਦ ਥੋਰੀ, ਤੁਮ ਆਪਣ ਬਿਰਧ ਰਖਾਵੋ। ਤੁਮਰੇ ਸਰਣ ਤੁਮਾਰੇ ਆਸਾ, ਤੁਮਹੀ ਸਰਣ ਸੁਹਿਲ। ਰਾਖੋ ਰਾਖਣਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਸੋ ਕਹੋ ਟਲ ਗੁਰ ਸੇਵੀਐ, ਐਹਨਿਸ ਸਹਿਜ ਸੁਭਾਏ। ਦਰਸ਼ਨ ਬਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਵਤ ਕਸੰਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਦ ਜਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਧੰਨ ਵਾਹਿਗੁਰੂ ਜੀ। ਜੈਤ ਸ੍ਰੀ ਮਹਲਾ ਪੰਜਵਾਂ ਕਰ ਤੀਜਾ। ਇਕ ਓਂਕਾਰ ਸਤਿਗੁਰ ਪ੍ਰਸਾਦ, ਕੋਈ ਜਾਣੈ ਕਮਣੀਆਂ ਜਗਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ, ਤਾਂ ਕਿ ਨਿਰਮਲ ਰੀਤ। ਕੋਈ ਜਾਣੈ ਕਮਣੀਆਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ, ਤਾਂ ਕਿ ਨਿਰਮਲ ਰੀਤ। ਰਹਾਉ ਮਾਤ ਪਿਤਾ ਬੰਤਾ ਸੁਤ ਬੰਦਪ, ਇਸ਼ਟ ਮੀਤ ਅਰ ਭਾਈ। ਪੂਰਵ ਜਨਮ ਕੈ ਮਿਲੈ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਹਾਂ ਹਾਂ ਕਰਤ ਬਿਆਨੀ ਅਵਧੈ, ਤਾਂ ਮੈਂ ਸੰਤੋਖ ਨਾ ਪਾਇਆ। ਹਸਤ ਰਥ ਅਸਵ ਪਵਨ ਤੇਜ, ਧਨੀ ਪੂਮਣ ਚਤਰੰਗਾ। ਸੰਗ ਨਾ ਸੰਗ ਨਾ ਚਾਲਿਓ ਮੈਂ ਕਛੂ ਹੈ, ਓੜ ਸਦਾਇਓ ਨੰਗਾ। ਹਰ ਕੈ ਸੰਤ ਪ੍ਰੇ ਪ੍ਰੀਤਮ ਪ੍ਰਭ ਕੈ, ਤਾਂ ਕੇ ਹਰ ਹਰ ਗਾਈਐ। ਨਾਨਕੀਆਂ ਸੁਖ ਆਗੇ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਹਰ ਕੈ ਸੰਤ ਪ੍ਰੇ ਪ੍ਰੀਤਮ ਪ੍ਰਭ ਕੈ, ਤਾਂ ਕੇ ਹਰ ਹਰ ਗਾਈਐ। ਨਾਨਕੀਆਂ ਸੁਖ ਆਗੇ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀਓ, ਸਤਿਗੁਰ ਦੀ ਰਹਿਮਤ ਹੋਈ ਹੈ। ਅੰਮ੍ਰਿਤ ਸਚ ਦੀਵਾਨਾਂ ਦੀਆਂ ਹਾਸ਼ੀਆਂ ਭਰੀਆਂ ਨੇ ਨਿਤਨੇਮ ਦੀ ਬਾਣੀ ਦੇ ਪਾਠ ਉਪਰੰਤ ਆਸਕੀ ਵਾਰ ਦੇ ਕੀਰਤਨ ਭਾਈ ਸਾਹਿਬ ਦੇ ਜਥੇ ਪਾਸ ਸ਼ਰਨ ਕੀਤੇ ਨੇ। ਜਥੇ ਦਾ ਧੰਨਵਾਦ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ, ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ। ਸੋ ਜੋ ਆਪਾਂ ਸ਼ਰਧਾ ਨਾਲ ਸ਼ਰਨ ਕੀਤੇ ਨੇ, ਬਣੇ ਪ੍ਰੋਗਰਾਮ ਸਾਰੇ ਸਮੁਖਵਾਗ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਸ਼ਰਨ ਕਰਾਉਣਗੇ। ਉਸ ਤੋਂ ਪਹਿਲਾਂ ਬੇਨਤੀ ਹੈ ਕਿ ਅੱਜ ਇੱਕ ਅਖੰਡ ਪਾਠ ਪਰਿਵਾਰ ਵੱਲੋਂ ਆਰੰਭ ਹੋਣਾ, ਜਿਨ੍ਹਾਂ ਦੇ ਭੋਗ ਸ਼ਨੀਚਰਵਾਰ ਨੂੰ ਪੈਣਗੇ। ਪਰਿਵਾਰ ਵੱਲੋਂ ਬੇਨਤੀ ਦਰਸ਼ਨ, ਕੱਲ੍ਹ ਨੂੰ ਦੋ ਅਖੰਡ ਪਾਠ ਆਰੰਭ ਹੋਣਗੇ, ਐਤਵਾਰ ਉਹਨਾਂ ਦੇ ਭੋਗ ਪੈਣਗੇ ਪਰਿਵਾਰਾਂ ਵੱਲੋਂ। ਆਪ ਸਭ ਨੂੰ ਸੱਦਾ ਪੱਤਰ ਹੈ ਕਿ ਆਪ ਜੀ ਨੇ ਜ਼ਰੂਰ ਦਰਸ਼ਨ ਦੇਣੇ। ਆਓ ਸ਼ਰਮ ਕਰੀਏ ਅੱਜ ਦੇ ਮੁੱਖ ਭਾਗ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਮ ਵਾਹਿਗੁਰੂ ਸਾਹਿਬ ਜੀਓ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ

खंडो अनेक विधि समझावो हम अज्ञान अलप मत थोरी

राखू राखनहार दयाला, नानक करके गोले राखू राखनहार दयाला।

0: जुगो जुग अटल, चवर शतर तख्त दे मालक, हाजरा हजूर जारा जहूर, शब्द गुरु बाणी के बोहित, अमृत के दाते दसां पातशाहियां दी जोत, साहिब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सज्जे दीवाना दीआं हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है। आप सब गुरदेव दी पावन हजूरी विच जुड़ बैठ के सतगुरु की अमृतमयी बाणी आसा की वार दे कीर्तन मेरे तो पहला गुरु घर के रागी सिंघा पासों सरवण कीते हन। उपरंत सत्कार योग भाई साहब जी ने सरबत दे भले दी अरदास करके अज दा जो पावन पवित्र मुखवाक है ओ आप संगत दे नाल सांझा कीता है। तो आओ सात संगत इस पावन पवित्र मुखवाक दी विचार नू आरंभण तो पहला जिन्ने शरीर आप सतगुरां दे हजूर बैठे हो जां घरां विच मीडिया दे माध्यम राहीं श्रवण कर रहे हो फतेह दी सांझ पाईए जी। वाहिगुरु जी का खालसा, वाहिगुरु जी की फतेह। राग जैतसरी दे विच पंजवें गुरदेव धन गुरु अर्जन साहिब महाराज का यह पावन पवित्र वाक गुरु ग्रंथ साहिब जी दे अंक 700 दे उत्ते घर तीजे दे विच सुभायमान है। धन गुरु अर्जन साहिब महाराज ने इस पावन शब्द विच रहाओ वाली पंक्ति विच जो विचार अंकित कीते ने, महाराज कहिंदे ने कोई जान लवे कि इस संसार दे विच उहदा मित्र कौन है, उहदा असली दोस्त कौन है, जिहदे उत्ते उह वाहिगुरु कृपा करदा है, जिहनूं असली मित्र दी पछाण आ जांदी है, उहदा जीवन जीउण दा ढंग, उहदी जिंदगी दी परंपरा रीत पवित्र हो जाती है। तो महाराज बख्शिश करते ने कोई जानै कोई जान लवे, कवन इहां जग मीत, जग दा अर्थ है जगत विच, मीत कहिंदे ने मित्र नूं, जिस होए कृपाल जिहदे उत्ते उह अकाल पुरख वाहिगुरु कृपा करे, सोई बिद बुझै उह जीवन दी जुगत नूं बिद नूं बुझ लैंदा है समझ लैंदा है, ताकि निर्मल रीत उहदी जिहड़ी जीवन दी रीत है उह मैल तों रहत हो जांदी है, उहनूं जीवन जीउण दा ढंग आ जांदा है। तो महाराज सोदर दी बाणी विच धन गुरु रामदास साहिब एक बचन रखदे ने, ਉਹ ਫਰਮਾਉਂਦੇ ਨੇ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ। ਆਖਿਆ ਹੇ ਰੱਬ ਦੇ ਸੇਵਕ ਸਤਿਪੁਰਖ ਗੁਰੂ, ਮੇਰੀ ਇੱਕ ਤੁਹਾਡੇ ਅੱਗੇ ਬੇਨਤੀ ਹੈ। ਹਰ ਕੇ ਜਨ ਰੱਬ ਦੇ ਸੇਵਕ, ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ। ਸਾਡਾ ਜਿਹੜਾ ਜੀਵਨ ਹੈ ਇਹ ਤੇਰੇ ਤੋਂ ਬਿਨਾਂ ਕੀੜਿਆਂ ਵਰਗਾ ਹੈ, ਕਿਰਮਾਂ ਵਰਗਾ ਹੈ। ਹਮ ਕੀਰੇ ਕਿਰਮ, ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹੁਣ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਹੇ ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਕਰ ਦਇਆ ਮੇਰੇ ਉੱਤੇ, ਦਇਆ ਕਰੋ। ਨਾਮ ਪ੍ਰਗਾਸ਼, ਅਗਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਮੇਰੇ ਮੀਤ ਗੁਰਦੇਵ। ਮੇਰਾ ਮਿੱਤਰ ਕੌਣ ਹੈ? ਉਹ ਗੁਰੂ। ਹੇ ਮੇਰੇ ਮਿੱਤਰ ਗੁਰਦੇਵ, ਇੱਥੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੋਈ ਜਾਣੈ ਕਵਨ ਈਹਾਂ ਜੱਗ ਮੀਤ, ਕੋਈ ਜਾਣ ਲਵੇ ਜਗਤ ਵਿੱਚ ਮਿੱਤਰ ਕੌਣ ਹੈ। ਮੇਰੇ ਮੀਤ ਗੁਰਦੇਵ, ਹੇ ਮੇਰੇ ਮਿੱਤਰ ਗੁਰਦੇਵ, ਮੋਹ ਕੋ ਰਾਮ ਨਾਮ ਪ੍ਰਗਾਸ਼। ਮੈਨੂੰ ਵੀ ਆਪਣੇ ਗਿਆਨ ਦਾ ਪ੍ਰਗਾਸ਼, ਗਿਆਨ ਦਾ ਚਾਨਣ, ਉਹ ਸਮਝ, ਉਹ ਵਿਵੇਕ ਦੇ। ਮੋਹ ਕੋ ਰਾਮ ਨਾਮ ਪ੍ਰਗਾਸ਼ ਗੁਰਮਤ, ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਆਖਿਆ ਹੇ ਗੁਰੂ ਮਿੱਤਰ, ਤੇਰੀ ਜਿਹੜੀ ਮਤ ਹੈ ਉਹਨੂੰ ਆਪਾਂ ਗੁਰਮਤ ਕਹਿੰਦੇ ਹਾਂ। ਗੁਰਮਤ ਗੁਰੂ ਦੀ ਮਤ, ਗੁਰੂ ਦੀ ਮਤ ਜਿਹੜੀ ਨਾਮ ਹੈ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਮੇਰੇ ਪ੍ਰਾਣਾਂ ਦਾ ਸਿਖਾਈ ਬਣੇ, ਸਖਾ ਬਣੇ। ਹਰ ਕੀਰਤ ਤੇਰੀ ਮੈਂ ਕੀਰਤੀ ਗਾਉਂਦਾ ਰਵਾਂ, ਤੇਰੀ ਸਿਫਤੋਂ ਸਲਾਹ ਗਾਉਂਦਾ ਰਵਾਂ। ਹਮਰੀ ਰਹਿਰਾਸ, ਤੇ ਇਹ ਮੇਰੇ ਕੀੜੇ ਲਈ ਉਹ ਪੂੰਜੀ ਹੋਵੇਗੀ ਜਿਹਦੇ ਨਾਲ ਮੇਰਾ ਜੀਵਨ ਸਵਰੇਗਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹਨਾਂ ਦੇ ਭਾਗ ਵੱਡੇ ਜਿਨ੍ਹਾਂ ਨੇ ਗੁਰੂ ਪਾਸੋਂ, ਗੁਰੂ ਮਿੱਤਰ ਦੇ ਕੋਲੋਂ ਇਹ ਮਤ ਲੈ ਲਈ। ਹਰ ਕੇ ਜਨ ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਕੋਈ ਜਾਣ ਲਵੇ ਇਸ ਜਗਤ ਦੇ ਵਿੱਚ ਮਿੱਤਰ ਕੌਣ ਹੈ। ਮਹਾਰਾਜ ਦੀ ਬਾਣੀ ਫਰਮਾਉਂਦੀ ਹੈ ਵੀ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸਹੀ। ਆਖਿਆ ਜਿਨ੍ਹਾਂ ਨੂੰ ਵੇਖਦਿਆਂ ਸਾਡੇ ਅੰਦਰ ਦੀ ਭੈੜੀ ਮਤ ਦਾ ਨਾਸ਼ ਹੋ ਜਾਵੇ, ਜਿਨ੍ਹਾਂ ਦਸੰਦੜਿਆਂ, ਤਾਂ ਆਪਾਂ ਇੱਕ ਬੇਨਤੀ, ਇੱਕ ਜੋਦੜੀ ਹਰ ਰੋਜ਼ ਕਰਦੇ ਹਾਂ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ। ਤੋ ਮਹਾਰਾਜ ਨੇ ਆਖਿਆ ਜਿਨ੍ਹਾਂ ਦਸੰਦੜਿਆਂ, ਜਿਨ੍ਹਾਂ ਨੂੰ ਵੇਖਦਿਆਂ ਦੁਰ ਮਤ, ਭੈੜੀ ਮਤ ਵੰਝੈ, ਵੰਝੇ ਦਾ ਅਰਥ ਚਲੀ ਜਾਵੇ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸਹੀ। ਮੇਰੇ ਤੇ ਉਹੀ ਮਿੱਤਰ ਨੇ ਭਾਈ, ਹੋਂ ਟੁੰਡੇਂਦੀ ਜੱਗ ਸਵਾਇਆ। ਆਖਿਆ ਇਹ ਜਗਤ ਦੇ ਲੋਕੋ, ਮੈਂ ਐਸੇ ਮਿੱਤਰਾਂ ਨੂੰ ਲੱਭਦਾ ਫਿਰਦਾ ਹਾਂ। ਹੋਂ ਟੁੰਡੇਂਦੀ ਜੱਗ ਸਵਾਇਆ, ਜਨ ਨਾਨਕ ਵਿਰਲੇ ਕਈ। ਆਖਿਆ ਪਰ ਕੋਈ ਵਿਰਲਾ ਹੈ, ਨਹੀਂ ਤੇ ਬਹੁਤੇ ਜਿਹੜੇ ਦਿਸ ਰਹੇ ਨੇ ਇਹਨਾਂ ਨੂੰ ਮਿਲ ਕੇ ਮੇਰੇ ਭੈੜੀ ਮਤ ਕਦੀ ਵੀ ਨਾਸ਼ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਮਤ ਆਪਣੀ ਭੈੜੀ ਹੈ, ਉਹਨਾਂ ਦੇ ਆਪਣੇ ਖਿਆਲ ਵੀ ਉੱਤਮ ਨਹੀਂ ਹਨ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹੋਂ ਟੁੰਡੇਂਦੀ ਮੈਂ ਸੰਸਾਰ ਵਿੱਚ ਢੂੰਡ ਰਹੀ ਹਾਂ। ਜੱਗ ਸਬਾਇਆ, ਹੇ ਜਗਤ ਦੇ ਲੋਕੋ, ਹੇ ਸੰਸਾਰ ਦੇ ਲੋਕੋ, ਜਨ ਨਾਨਕ ਵਿਰਲੇ ਕਈ, ਕਈ ਵਿਰਲੇ ਨੇ। ਤੋ ਮਹਾਰਾਜ ਬਾਣੀ ਵਿੱਚ ਉਹਨਾਂ ਮਿੱਤਰਾਂ ਦੀ ਗੱਲ ਕਰਦੇ ਨੇ। ਇੱਕ ਤੇ ਮਿੱਤਰ ਹੈ ਗੁਰੂ, ਜਿਹਦੇ ਬਾਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ ਸੱਜਣ ਸੱਚਾ ਪਾਤਸ਼ਾਹ, ਉਹ ਵੀ ਮਿੱਤਰ ਹੈ। ਉਹ ਸੱਜਣ ਹੈ, ਸੱਚਾ ਹੈ, ਪਾਤਸ਼ਾਹ ਹੈ। ਵੇਖੋ ਦੋ ਸ਼ਬਦ ਨੇ, ਇੱਕ ਹੁੰਦਾ ਬਾਦਸ਼ਾਹ, ਇੱਕ ਹੁੰਦਾ ਪਾਤਸ਼ਾਹ। ਪਾਤਸ਼ਾਹ ਜਿਹੜਾ ਹੈ ਉਹ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦਾ ਹੈ, ਬਾਦਸ਼ਾਹ ਜ਼ਮੀਨ ਉੱਤੇ ਰਾਜ ਕਰਦਾ ਹੈ, ਇਹ ਫਰਕ ਹੁੰਦਾ। ਸਾਨੂੰ ਗੁਰੂ ਨੇ ਕਿਹੜਾ ਦਾਵਾ ਬਖਸ਼ਿਆ ਹੈ? ਸਾਨੂੰ ਬਖਸ਼ਿਆ ਹੈ ਪਾਤਸ਼ਾਹੀ ਦਾਵਾ, ਬਾਦਸ਼ਾਹੀ ਦਾਵਾ ਨਹੀਂ, ਪਾਤਸ਼ਾਹੀ ਦਾਵਾ। ਇਸੇ ਕਰਕੇ ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ, ਹਮ ਰਾਖਤ
1: ਪਾਤਸ਼ਾਹੀ ਦਾਵਾ ਅਸੀਂ ਆਖਿਆ ਅਸੀਂ ਰੱਖਦੇ ਹਾਂ ਕਿਹੜਾ ਦਾਵਾ? ਪਾਤਸ਼ਾਹੀ ਵਾਲਾ, ਪੱਤ ਵਾਲਾ, ਇੱਜ਼ਤ ਵਾਲਾ, ਬਾਦਸ਼ਾਹੀ ਨਹੀਂ। ਇਸ ਕਰਕੇ ਇੱਕ ਪਾਤਸ਼ਾਹ ਹੈ। ਹੁਣ ਜਿਵੇਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ, ਉਹਨਾਂ ਨੂੰ ਸਿੱਖ ਸ਼ਬਦ ਵਰਤਦੇ ਸੀ ਸੱਚਾ ਪਾਤਸ਼ਾਹ। ਤੇ ਇੱਕ ਪਾਸੇ ਜਹਾਂਗੀਰ ਸੀ ਵਕਤ ਦਾ ਬਾਦਸ਼ਾਹ, ਉਹਦੇ ਲਈ ਨਾ ਸ਼ਬਦ ਸੱਚਾ ਵਰਤਿਆ ਜਾਂਦਾ ਸੀ ਨਾ ਪਾਤਸ਼ਾਹ ਵਰਤਿਆ ਜਾਂਦਾ ਸੀ, ਉਹਨੂੰ ਬਾਦਸ਼ਾਹ ਕਿਹਾ ਜਾਂਦਾ ਸੀ। ਇਹ ਫਰਕ ਹੈ। ਇਤਿਹਾਸ ਵਿੱਚ ਬੜੀ ਪਿਆਰੀ ਇੱਕ ਘਟਨਾ ਹੈ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਬਾਦਸ਼ਾਹ ਜਹਾਂਗੀਰ ਜਿਹੜੇ ਨੇ ਉਹ ਇੱਕ ਥਾਂ ਉੱਤੇ ਇਕੱਠੇ ਹੋਏ, ਉਹਨਾਂ ਦੀ ਮੁਲਾਕਾਤ ਹੋਈ ਤੇ ਦੋ ਤੰਬੂ ਲੱਗੇ ਹੋਏ ਨੇ, ਇੱਕ ਜਹਾਂਗੀਰ ਬਾਦਸ਼ਾਹ ਦਾ ਹੈ, ਇੱਕ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਇੱਕ ਘਾਈ ਸਿੱਖ, ਘਾਈ ਸਿੱਖ ਉਹ ਸੀ ਜਿਹੜਾ ਘਾਹ ਵੱਢ ਕੇ ਉਹਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ, ਉਹਨੂੰ ਘਾਈ ਸਿੱਖ ਕਹਿੰਦੇ ਸੀ। ਘਾਈ ਘਾਹ ਕੱਟਣਾ, ਘਾਹ ਵੱਢ ਕੇ ਵੇਚਣਾ ਉਹਦੀ ਕਿਰਤ ਸੀ, ਉਹਦਾ ਕੰਮ ਸੀ। ਤੋ ਉਹ ਹਰ ਰੋਜ਼ ਆਪਣੇ ਪਰਿਵਾਰ ਦੇ ਗੁਜ਼ਰਾਨ ਲਈ ਘਾਹ ਵੱਢਦਾ ਏ, ਉਹਨੂੰ ਵੇਚਦਾ ਹੈ। ਉਸ ਘਾਹ ਦੇ ਬਦਲੇ ਉਹਨੂੰ ਕੁਝ ਪੈਸੇ ਮਿਲਦੇ ਨੇ, ਕੁਝ ਟਕੇ ਮਿਲਦੇ ਨੇ, ਜਿਹਦੇ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਏ। ਤੋ ਕਿਰਤੀ ਸਿੱਖ ਸੀ ਮਹਾਰਾਜ ਦਾ। ਇਹਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਮਹਾਰਾਜ ਜਿਹੜੇ ਨੇ ਉਹ ਸਾਡੇ ਇਲਾਕੇ ਵਿੱਚ ਆਏ ਹੋਏ ਨੇ। ਮੈਂ ਪਾਤਸ਼ਾਹ ਤੇ ਬਾਦਸ਼ਾਹ ਦਾ ਜ਼ਿਕਰ ਕਰ ਲੱਗਾ ਤੇ ਸਿੱਖ ਦੀ ਦ੍ਰਿੜਤਾ, ਸਿੱਖ ਦਾ ਜੀਵਨ। ਇਹਨੂੰ ਜਦੋਂ ਇਹ ਗੱਲ ਪਤਾ ਲੱਗੀ ਨਾ ਸਾਧ ਸੰਗਤ, ਇਸ ਸਿੱਖ ਨੇ ਘਾਹ ਦੀ ਪੰਡ ਸਿਰ ਉੱਤੇ ਚੁੱਕ ਲਈ, ਬੜਾ ਸਾਫ ਘਾਹ ਇਹਨੇ ਆਪਣੇ ਸਿਰ ਉੱਤੇ ਉਹ ਪੰਡ ਮੰਨ ਕੇ ਚੁੱਕ ਲਿਆ ਤੇ ਨਾਲ ਇਹਦੇ ਕੋਲ ਟਕਾ ਦੋ ਟਕਾ ਕੋਈ ਪੈਸੇ ਵੀ ਸਨ, ਕੋਈ ਮਾਇਆ ਵੀ ਸੀ ਟਕਾ ਦੋ ਟਕੇ। ਸਿਰ ਉੱਤੇ ਪੰਡ ਚੁੱਕ ਕੇ ਤੇ ਇਹ ਸਿੱਖ ਉੱਧਰ ਨੂੰ ਤੁਰ ਪਿਆ ਜਿੱਥੇ ਉਹਨੂੰ ਦੱਸ ਪਈ ਵੀ ਉੱਥੇ ਮੀਰੀ ਪੀਰੀ ਦੇ ਮਾਲਕ ਸੁਭਾਇਮਾਨ ਨੇ। ਸਿਰ ਉੱਤੇ ਪੰਡ ਚੁੱਕੀ ਹੋਈ ਹੈ, ਬਾਦਸ਼ਾਹ ਜਹਾਂਗੀਰ ਦਾ ਡੇਰਾ ਵੀ ਉੱਥੇ ਹੀ ਸੀ, ਸਿਪਾਹੀ ਉੱਥੇ ਤੁਰੇ ਫਿਰਦੇ ਨੇ। ਇਹਨੇ ਜਾ ਕੇ ਸਿਪਾਹੀਆਂ ਨੂੰ ਇਹ ਗੱਲ ਕਹੀ, ਕਹਿਣ ਲੱਗਾ ਜੀ ਸੱਚੇ ਪਾਤਸ਼ਾਹ ਦਾ ਡੇਰਾ ਕਿੱਥੇ ਹੈ? ਇਹਦੇ ਸ਼ਬਦ ਸਨ ਸੱਚਾ ਪਾਤਸ਼ਾਹ। ਹੁਣ ਸਿਪਾਹੀ ਸੋਚਣ ਵੀ ਪਾਤਸ਼ਾਹ ਤੇ ਇੱਥੇ ਕੋਈ ਹੈ, ਉਹ ਜਹਾਂਗੀਰ ਹੈ। ਉਹਨੇ ਹੱਥ ਨਾਲ ਇਸ਼ਾਰਾ ਕੀਤਾ ਤੇ ਉਸ ਸਿੱਖ ਨੂੰ ਜਿਹੜਾ ਹੈ ਉਹ ਜਹਾਂਗੀਰ ਦੇ ਡੇਰੇ ਵੱਲ ਭੇਜ ਦਿੱਤਾ ਜਿੱਥੇ ਉਹਦਾ ਕੋਈ ਤੰਬੂ ਲੱਗਾ ਹੋਇਆ ਸੀ। ਜਦੋਂ ਇਹ ਸਿੱਖ ਉੱਥੇ ਗਿਆ ਨਾ ਜੀ, ਇੰਨੀ ਸ਼ਰਧਾ ਤੇ ਵਿਰਾਗ ਵਿੱਚ ਭਿੱਜਾ ਹੋਇਆ, ਇਹਨੇ ਸਿੱਧਾ ਜਾ ਕੇ ਉੱਥੇ ਘਾਹ ਦੀ ਪੰਡ ਰੱਖ ਕੇ ਟਕਾ ਰੱਖ ਕੇ ਤੇ ਇੱਕ ਸ਼ਬਦ ਵਰਤਿਆ, ਆਖਿਆ ਜੀ ਜਨਮ ਮਰਨ ਕੱਟੋ। ਹੁਣ ਬਾਦਸ਼ਾਹ ਜਹਾਂਗੀਰ ਸਮਝ ਗਿਆ ਵੀ ਇਹ ਗਲਤ ਪਾਸੇ ਆ ਗਿਆ। ਜਦੋਂ ਅੱਖਾਂ ਵੀ ਚੁੱਕੀਆਂ ਤੇ ਵੇਖਿਆ ਸਾਹਮਣੇ ਇਹ ਜੋ ਮਨੁੱਖ ਨਜ਼ਰ ਆਉਂਦਾ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਤੇ ਨਹੀਂ ਹੈ। ਮੈਂ ਖਿਆਲ ਹੀ ਨਹੀਂ ਕੀਤਾ, ਸ਼ਰਧਾ ਵਿੱਚ ਭਿੱਜਾ ਹੋਇਆ ਆਇਆ, ਖਿਆਲ ਹੀ ਨਹੀਂ ਕੀਤਾ ਉਹਨੇ। ਤੇ ਘਾਹ ਦੀ ਪੰਡ ਤੇ ਟਕਾ ਚੁੱਕ ਲਿਆ। ਜਹਾਂਗੀਰ ਕਹਿਣ ਲੱਗਾ ਮੈਂ ਸਮਝ ਗਿਆ, ਪਰ ਹੁਣ ਤੂੰ ਘਾਹ ਦੀ ਪੰਡ ਤੇ ਟਕਾ ਇੱਥੇ ਰਹਿਣ ਦੇ, ਕਿਉਂਕਿ ਕਿਸੇ ਦੇ ਅੱਗੇ ਭੇਟਾ ਧਰ ਕੇ ਚੁੱਕ ਲੈਣੀ ਇਹ ਕਿਸਮ ਨਾਲ ਸਾਹਮਣੇ ਵਾਲੇ ਦਾ ਨਰਾਦਰ ਵੀ ਹੈ। ਉਹ ਕਹਿਣ ਲੱਗਾ ਤੂੰ ਘਾਹ ਦੀ ਪੰਡ ਤੇ ਟਕਾ ਇੱਥੇ ਰਹਿਣ ਦੇ, ਤੈਨੂੰ ਜੋ ਚਾਹੀਦਾ ਹੈ, ਜਿੰਨਾ ਧਨ ਚਾਹੀਦਾ ਹੈ, ਜਿੰਨੀ ਦੌਲਤ ਚਾਹੀਦੀ ਹੈ, ਮੈਂ ਤੇਰੇ ਭੰਡਾਰ ਭਰ ਦਿਆਂਗਾ, ਜਨਮ ਮਰਨ ਤੇ ਮੈਂ ਨਹੀਂ ਕੱਢ ਸਕਦਾ। ਇਹਨੇ ਘਾਹ ਦੀ ਪੰਡ ਤੇ ਟਕਾ ਚੁੱਕਿਆ ਤੇ ਰੱਬ ਦਾ ਨਾਂ ਲੈਂਦਾ, ਭੁੱਲ ਬਖਸ਼ਾਉਂਦਾ ਵਾਪਸ ਆਇਆ। ਖੈਰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਘਾਹ ਦੀ ਪੰਡ ਤੇ ਟਕਾ ਰੱਖ ਕੇ ਕਹਿੰਦਾ ਹੈ ਵੀ ਮਹਾਰਾਜ ਜਨਮ ਮਰਨ ਦਾ ਗੇੜ ਕੱਟੋ। ਹੁਣ ਇੱਕ ਪਾਸੇ ਦੁਨੀਆਂ ਦਾ ਬਾਦਸ਼ਾਹ ਹੈ, ਇੱਕ ਪਾਸੇ ਸਿੱਖ ਦਾ ਪਾਤਸ਼ਾਹ ਹੈ। ਤੋ ਸਿੱਖ ਜਿਹੜਾ ਹੈ ਉਹ ਦੁਨੀਆਂ ਦੇ ਬਾਦਸ਼ਾਹ ਦੀ ਵੀ ਪਰਵਾਹ ਨਹੀਂ ਕਰਦਾ ਜਿੱਥੇ ਉਹਦਾ ਪਾਤਸ਼ਾਹ ਹੋਵੇ। ਤੋ ਇਹ ਸਿੱਖ ਦਾ ਕਿਰਦਾਰ ਸੀ, ਇਹ ਸਿੱਖ ਦਾ ਵਿਹਾਰ ਸੀ। ਉਹਨੇ ਪਲ ਨਹੀਂ ਲਾਇਆ, ਉਹਨੇ ਸਾਰੀ ਭੇਟਾ ਜੋ ਵੀ ਉਹਦੀ ਸੀ, ਚਲੋ ਜਿੰਨੀ ਵੀ ਸੀ, ਉਹਨੇ ਚੁੱਕ ਲਈ ਤੇ ਲਿਆਣ ਕੇ ਉਹਨੇ ਮਹਾਰਾਜ ਦੇ ਚਰਨਾਂ ਵਿੱਚ ਆਖਿਆ, ਮਹਾਰਾਜ ਭੁਲੇਖੇ ਵਿੱਚ ਸੀ ਮੈਂ, ਭਰਮ ਵਿੱਚ ਪੈ ਗਿਆ, ਮੈਂ ਤੁਹਾਡੇ ਤੋਂ ਪਹਿਲਾਂ ਕਿਸੇ ਹੋਰ ਦੇ ਅੱਗੇ ਇਹ ਭੇਟਾ ਰੱਖ ਕੇ ਮੱਥਾ ਟੇਕ ਬੈਠਾ, ਮੈਨੂੰ ਮਾਫੀ ਬਖਸ਼ਿਓ। ਤੋ ਖੈਰ, ਹੁਣ ਇਹ ਹੈ ਉਹ ਸਿੱਖ ਦਾ ਕਿਰਦਾਰ ਜਿਹੜਾ ਗੁਰੂ ਤੋਂ ਬਿਨਾਂ ਵਕਤ ਦੇ ਕਿਸੇ ਬਾਦਸ਼ਾਹ ਦੀ ਵੀ ਪਰਵਾਹ ਨਹੀਂ ਕਰਦਾ, ਤੇ ਜਿਹਨੂੰ ਬੜਾ ਸਪਸ਼ਟ ਹੈ ਵੀ ਗੁਰੂ ਹੀ ਉਹ ਮਿੱਤਰ ਹੈ ਜਿਹੜਾ ਮੇਰੇ ਜਨਮ ਤੇ ਮਰਨ ਦੇ ਗੇੜ ਨੂੰ ਕੱਟੇਗਾ, ਜਿਹੜਾ ਮੈਨੂੰ ਮੁਕਤੀ ਦਾ ਦਰ ਦੱਸੇਗਾ। ਦੁਨੀਆਂ ਦਾ ਬਾਦਸ਼ਾਹ ਧਨ ਤੇ ਦੌਲਤ ਦੇ ਸਕਦਾ ਏ, ਪਰ ਉਹ ਜਨਮ ਤੇ ਮਰਨ ਦਾ ਗੇੜ ਕੱਟ ਨਹੀਂ ਸਕਦਾ। ਤੋ ਕੋਈ ਜਾਣ ਲਵੇ, ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਸੰਸਾਰ ਵਿੱਚ ਮਿੱਤਰ ਹੈ ਕੌਣ? ਤੁਹਾਨੂੰ ਧਨ ਦੌਲਤ ਦੇਣ ਵਾਲੇ, ਲੁਟਾਉਣ ਵਾਲੇ, ਤੁਹਾਡੀ ਧਨ ਦੌਲਤ ਲੁੱਟਣ ਵਾਲੇ ਤੁਹਾਨੂੰ ਬਥੇਰੇ ਮਿਲ ਜਾਣਗੇ, ਪਰ ਜਿਹੜੀ ਦਾਤ ਗੁਰੂ ਦੇ ਕੋਲ ਹੈ ਇਹ ਕਿਸੇ ਹੋਰ ਦੇ ਕੋਲ ਨਹੀਂ ਹੈ। ਇਹ ਬੜੀ ਸਪਸ਼ਟ ਗੱਲ ਹੈ। ਤੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਕੋਈ ਜਾਣੈ, ਕੋਈ ਜਾਣ ਲਵੇ ਜਗਤ ਵਿੱਚ ਮਿੱਤਰ ਕੌਣ ਹੈ। ਤੋ ਪਹਿਲਾ ਮਿੱਤਰ ਸਿੱਖ ਦਾ ਗੁਰੂ, ਦੂਜਾ ਮਿੱਤਰ ਜਿਹੜਾ ਹੈ ਉਹ ਹੈ ਸਤ ਸੰਗਤ, ਜਿਹੜੇ ਗੁਰੂ ਦਾ ਸੰਗਤ ਸੰਗ ਕਰ ਰਹੇ ਨੇ, ਗੁਰੂ ਦੀ ਸੰਗਤ ਜਿਹੜੇ ਕਰ ਰਹੇ ਨੇ, ਜਿਹਨੂੰ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ, ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ। ਇਹ ਹੈ ਮਿੱਤਰ ਸਤ ਸੰਗਤ ਦੇ ਰੂਪ ਵਿੱਚ, ਜਿਹੜੀਆਂ ਬੈਠੀਆਂ ਭੈਣਾਂ ਸਖੀਆਂ ਸਹੇਲੀਆਂ, ਇਹ ਉਹ ਪੱਕੀਆਂ ਮਿੱਤਰ ਨੇ ਜਿਹੜੀਆਂ ਸੰਗਤ ਵਿੱਚ ਬੈਠ ਕੇ ਇਕੱਠੇ ਹੋ ਕੇ ਉਸ ਸਮਰੱਥ ਕੰਤ ਦੀਆਂ ਬਾਤਾਂ ਪਾਉਂਦੀਆਂ ਨੇ। ਤੋ ਮਿੱਤਰ ਦੋ ਹੋ ਗਏ, ਤੀਜੇ ਮਿੱਤਰ ਜਿਹੜੇ ਨੇ ਉਹ ਸਾਡੇ ਦੁਨਿਆਵੀ ਮਿੱਤਰ ਨੇ। ਉੱਥੇ ਕਈ ਵਾਰ ਜਿਨ੍ਹਾਂ ਦੇ ਅੰਦਰ ਗੁਰੂ ਦਾ ਵਾਸਾ ਹੈ ਉਹ ਤੇ ਭਲੇ ਮਿੱਤਰ ਨੇ, ਨਹੀਂ ਤੇ ਬਹੁਤੀ ਵਾਰ ਦੁਨੀਆਂ ਦੇ ਜਿੰਨੇ ਮਿੱਤਰ ਨੇ, ਦੁਨੀਆਂ ਦੇ ਜਿੰਨੇ ਸਾਡੇ ਰਿਲੇਸ਼ਨ ਨੇ, ਇਹ ਸਵਾਰਥਾਂ ਤੇ ਲਾਲਚਾਂ ਦੇ ਨਾਲ ਜੁੜੇ ਹੁੰਦੇ ਨੇ। ਤੋ ਜਿਸ ਦਿਨ ਉਹਨਾਂ ਦਾ, ਉਹ ਮਹਾਰਾਜ ਨੇ ਬਾਣੀ ਵਿੱਚ ਵੀ ਆਖਿਆ ਇੱਕ ਆਪਣੇ ਸਵਾਏ ਆਏ ਬਹਿ ਗੁਰਾਗੈ ਜਿਉਂ ਬਗਲ ਸਮਾਦ ਲਗਾਈਐ। ਆਖਿਆ ਇੱਕ ਉਹ ਨੇ ਜਿਹੜੇ ਆਪਣੇ ਸਵਾਰਥ ਕਰਕੇ ਗੁਰੂ ਦੇ ਅੱਗੇ ਆ ਕੇ ਵੀ ਬਹਿ ਜਾਂਦੇ ਨੇ ਤੇ ਬਹਿੰਦੇ ਇੱਦਾਂ ਨੇ ਜਿਵੇਂ ਬਗਲੇ ਨੇ ਸਮਾਧੀ ਲਾਈ ਹੋਵੇ। ਆਖਿਆ ਮਨਮੁੱਖਾਂ ਕੇਰੀ ਦੋਸਤੀ, ਇੱਕ ਉਹ ਨੇ ਜਿਹੜੇ ਮਨਮੁੱਖ ਨੇ, ਮਨ ਦੇ ਪਿੱਛੇ ਚੱਲਣ ਵਾਲੇ ਨੇ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਉਹਨਾਂ ਦਾ ਸੰਬੰਧ ਕਿਹੜਾ ਹੈ, ਉਹਨਾਂ ਦਾ ਜੋੜ ਕਾਹਦਾ ਹੈ, ਮਾਇਆ ਦਾ ਹੈ। ਮਹਾਰਾਜ ਨੇ ਆਖਿਆ ਮਨਮੁੱਖਾਂ ਕੇਰੀ ਦੋਸਤੀ, ਮਨਮੁੱਖਾਂ ਦੀ ਦੋਸਤੀ ਸਿਰਫ ਮਾਇਆ ਕਰਕੇ ਹੈ, ਸਿਰਫ ਦੌਲਤ ਕਰਕੇ ਹੈ, ਸਿਰਫ ਧਨ ਕਰਕੇ ਹੈ, ਸਿਰਫ ਲਾਲਚ ਤੇ ਸਵਾਰਥ ਕਰਕੇ ਹੈ। ਮਹਾਰਾਜ ਨੇ ਆਖਿਆ ਜਿੱਤ ਦਿਨ ਕਿਸ਼ੂ ਨਾ ਹੋਵੇ। ਉਹ ਕੀ ਕਰਦੇ ਨੇ, ਜਿਸ ਦਿਨ ਉਹਨਾਂ ਦਾ ਸਵਾਰਥ ਪੂਰਾ ਨਾ ਹੋਵੇ, ਉਸ ਦਿਨ ਉਹ ਉਸੇ ਮੂੰਹ ਦੇ ਵਿੱਚੋਂ ਜਿਹੜੇ ਮੂੰਹ ਵਿੱਚੋਂ ਕਦੀ ਵਡਿਆਈ ਕਰਦੇ ਸੀ, ਉਸ ਮੂੰਹ ਦੇ ਵਿੱਚੋਂ ਉਹ ਗੰਦ ਬਕਦੇ ਨੇ, ਗੰਦ ਬੋਲਦੇ ਨੇ। ਤੋ ਬੜੀ ਜ਼ਰੂਰੀ ਗੱਲ ਹੈ ਵੀ ਜੀਵਨ ਵਿੱਚ ਸਾਡਾ ਮਿੱਤਰ ਕਿਹੜਾ ਹੈ। ਤੋ ਉਹ ਜਿਹੜਾ ਮਿੱਤਰ ਹੈ ਉਹ ਅਸਲੀ ਸਿਰਫ ਗੁਰੂ ਹੈ। ਤੇ ਗੱਲ ਹੋ ਸਕਦਾ ਸਾਨੂੰ ਕੌੜੀ ਲੱਗੇ, ਪਰ ਮੇਰੇ ਬਾਬੇ ਦੀ ਹੈ। ਬਾਬਾ ਜੀ ਕਹਿੰਦੇ ਨੇ ਭਾਵੇਂ ਤੁਹਾਡੀ ਪਤਨੀ, ਭਾਵੇਂ ਪਤੀ, ਭਾਵੇਂ ਬੱਚੇ, ਭਾਵੇਂ ਤੁਹਾਡਾ ਪਿਤਾ, ਭਾਵੇਂ ਤੁਹਾਡੀ ਮਾਂ, ਇਹ ਵੀ ਤੁਹਾਡੇ ਅਸਲੀ ਮਿੱਤਰ ਨਹੀਂ। ਅਸਲੀ ਮਿੱਤਰ ਕੇਵਲ ਗੁਰੂ ਹੈ ਜਿਹਨੇ ਤੁਹਾਨੂੰ ਸਹਾਰਾ ਦੇਣਾ। ਜਹਾਂ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਆਖਿਆ ਜਿੱਥੇ ਮਾਂ ਪਿਤਾ ਪੁੱਤਰ ਸਾਰੇ ਤੁਹਾਡੇ ਤੋਂ ਪਾਸਾ ਵੱਟ ਜਾਣ, ਉੱਥੇ ਗੁਰੂ ਸਾਡੀ ਅਗਵਾਈ ਕਰਦਾ ਹੈ, ਗੁਰੂ ਸਾਨੂੰ ਸਹਾਰਾ ਦਿੰਦਾ ਹੈ। ਉਹਦਾ ਇੱਕ ਰੀਜ਼ਨ ਹੈ, ਜਿਹੜੀ ਗੱਲ ਆਪਾਂ ਨੂੰ ਸਮਝਣ ਦੀ ਲੋੜ ਹੈ, ਕਾਰਨ ਉਹਦਾ ਕੀ ਹੈ। ਸਾਧ ਸੰਗਤ ਹੁਣ ਮਾਂ ਕੋਲੋਂ, ਪਿਤਾ ਕੋਲੋਂ, ਪੁੱਤਰ ਕੋਲੋਂ ਮੱਤ ਤੇ ਉਹ ਹੀ ਹੈ ਨਾ ਜਿਹੜੀ ਉਹਨਾਂ ਦੁਨੀਆਂ ਦੇ ਵਿੱਚੋਂ ਲਈ। ਸਾਡੀ ਮਾਂ, ਸਾਡਾ ਪਿਤਾ, ਸਾਡੇ ਪੁੱਤਰ, ਸਾਡਾ ਪਤੀ, ਸਾਡੀ ਪਤਨੀ ਕਿਹੜੀ ਮੱਤ ਦੇ ਨਾਲ ਜੀ ਰਹੇ ਨੇ? ਉਹਨਾਂ ਦੀ ਮੱਤ ਉਹ ਹੀ ਹੈ ਜਿਹੜੀ ਆਲੇ ਦੁਆਲੇ ਵਿੱਚੋਂ ਉਹਨਾਂ ਨੇ ਲਈ ਹੋਈ ਹੈ, ਗ੍ਰਹਿਣ ਕੀਤੀ ਹੈ। ਉਹਨਾਂ ਦਾ ਸੁਭਾਅ ਉਹ ਹੈ, ਉਹਨਾਂ ਦੀਆਂ ਆਦਤਾਂ ਉਹ ਨੇ। ਇਸ ਕਰਕੇ ਭਾਵੇਂ ਕਿ ਉਹਨਾਂ ਨਾਲ ਸਾਡਾ ਰਿਸ਼ਤਾ ਬਹੁਤ ਕਰੀਬੀ ਹੈ, ਪਰ ਨਹੀਂ, ਜਿੱਥੇ ਤੁਹਾਡਾ ਸਾਏ ਗੁਰੂ ਨੇ ਬਣਨਾ ਹੈ ਉੱਥੇ ਇਹਨਾਂ ਨੇ ਵੀ ਨਹੀਂ ਬਣਨਾ, ਉੱਥੇ ਇਹਨਾਂ ਨੇ ਵੀ ਨਹੀਂ ਬਣਨਾ। ਤੋ ਇਹਨਾਂ ਦੇ ਵੀ ਕਈ ਵਾਰਾਂ ਆਪਸ ਦੇ ਵਿੱਚ ਨੇ, ਉਹ ਸਵਾਰਥਾਂ ਦੇ ਰਿਸ਼ਤੇ ਹੁੰਦੇ ਨੇ, ਲਾਲਚਾਂ ਦੇ ਹੁੰਦੇ ਨੇ। ਤੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਭਾਈ ਖਿਆਲ ਕਰੋ, ਅਸਲੀ ਮਿੱਤਰ ਹੈ ਰੱਬ ਪ੍ਰਭੂ ਭਾਈ ਰੇ। ਹੇ ਭਾਈ, ਮੀਤ ਕਰੋ ਪ੍ਰਭ ਸੋਏ, मित्र बना उस प्रभु नू अकाल पुरख वाहिगुरु भाई रे, मीत करो प्रभ सोए माया मोह प्रीत त्रिग सुखी ना दिसै कोई। आख्या जिहड़ी माया दे मोह वाली प्रीत है ये फिटकार योग है, माया मोह प्रीत त्रिग, त्रिग दा अर्थ हुंदा लाणत योग फिटकार योग, ते जिहड़ा ये प्रीत करदा है सुखी ना दिसै कोई। माया दी प्रीत वाले कदी सुखी नहीं हुंदे, माया मोह प्रीत त्रिग है सुखी ना दिसै कोई। दाना दाता सीलवंत निर्मल रूप अपार, सखा सहाई अत वड्डा ऊंचा वड्डा अपार। ओ वाहिगुरु जिहड़ा सखा है, जिहड़ा सहाई है, जिहड़ा मेरा असली मित्र है। तो गुरुदेव ने अज गल समझाई, आख्या कोई जानै कवन इहा जग मीत, कोई जान लवे भाई मित्र केड़ा है। तो जिन्हां नूं असीं कई वारां मित्र भी समझदे हां, बड़े प्यारे समझदे हां, आखिया जे रब दा नां नहीं ते इहो चीजां तुहानूं खाण नूं भी आउणगियां। कुछ चीजां बड़ियां प्यारियां लगदियां ने, पर जे उस वाहिगुरु दा नाम नहीं है ते फिर ये चीजां जिहड़ियां ने जिहड़ियां अज तुहानूं मित्र जिवें कोई गल दे विच बड़ा सुंदर हार पा लवे, बड़ा सोहना लगे, ते बाद विच पता लगे भी इसे सुंदर हार ने जिहड़ा है मैनूं डस लिया है, ये हार नहीं ये सप है, ये सप है। तो महाराज ने आख्या जे गुरु मित्र है ते गुरु मित्र वह है जिहड़ा वस्तुआं दे अंदर दा जहर कढ दिंदा, जिहड़ा वस्तुआं दे अंदर दे जहर दा तुहाडे उत्ते असर नहीं आउण दिंदा। ते जे गुरु मित्र नहीं है ते जिहड़ियां चीजां बड़ियां प्यारियां ने ये तुहाडे लई भावें मित्र होण भावें सज्जण होण जम बन जाणगियां, जम बन जाणगियां। तो महाराज ने बख्शिश कीती। आपां बारह माह की बाणी विच एक पंक्ति पढ़ते हैं, महाराज कहिंदे ने हर ना ना मिलिए साजनै कत पाईऐ विश्राम। जिन्हां कोल हरी ना ओ खसम, ओ रब दा नाम नहीं है, उन्हां नूं टिका कदी नहीं आ सकदा, भावें उन्हां दे जिन्ने मर्जी मित्र होण, जिन्ना मर्जी उन्हां दा इलाका एरिया जिहड़ा है मनदा होवे जाण पछाण वाला होवे। सतगुर ने कहा हर ना ना मिलिए साजनै कत पाईऐ विश्राम, जित घर हर कंत ना प्रगटई भट नगर से ग्राम। जिन्हां घरां विच ओ कंत वाहिगुरु मित्र नहीं है ओ भट ने, तपदे होए भट ने, ओ घर भी भट ने। जित घर हर कंत ना प्रगटई भट नगर से ग्राम, ओ नगर ओ ग्राम पिंड तपदे होए भट दी न्याई ने। जिन्हां घरां परिवारां विच रब मित्र नहीं हैगा, दो तरह की खेड है जी, आ मेरा अंदर जिहड़ा है ना ये भी भाठी बन गया, ये भी जिहड़ा पिंड है ये की बन गया भाठ बन गया, क्योंकि इहदे विच गुरु मित्र नहीं सी। हर ना ना मिली है साजणै कत पाईऐ विश्राम, महाराज ने आख्या जित घर हर कंत ना प्रगटई भाठ नगर से ग्राम। सरब शिंगार तंबोल रस सण देही सब खाम, महाराज ने आख्या भावें बंदा बड़े शिंगार करी फिरे, बड़े तरह के रस भोगे, ये सारा कुछ नाशवंत है जहर है, प्रभ स्वामी कंत विहूणिया मीत सज्जन सब जाम। जेड़िया प्रभु स्वामी कंत तो सखणिया हो गई, जेड़िया असली गुरु मित्र तो सखणिया हो गई, महाराज गुरु अर्जन साहब कहिंदे ने उन्हां दे मित्र ते सज्जन जामी ने, होर कुछ नहीं ने। उन्हां नूं कोई उत्तों जम उड़ीकण दी लोड़ नहीं, तुहाडे आले दुआले तुरे फिरदे होए लोक जमां दे रूप विच ही तुरे फिरदे ने सारे। प्रभ स्वामी कंत विहूणिया मीत सज्जन सब जाम, नानक की बेनंती आ कर कृपा दीजै नाम। आख्या मैनू नाम दियो, क्योंकि नाम होवेगा ते नाम ओ चीज है जिन्हें सप दे जहर नू मार देना, जिन्हें पदार्थ दे जहर नू मार देना। तो महाराज कृपा करन, धन गुरु अर्जन साहब ने आख्या कोई जानै कवन इहां जग मीत, जिस हुए कृपाल जिहदे उत्ते वाहिगुरु कृपा करे। सोई बिद बूझै तां की निर्मल रीत, निर्मल रीत का अर्थ हुंदा है रीत कहिंदे ने परंपरा नूं, जीवन की चलन जोगत नूं आपां रीत कहिंदे आ। एक बचन आपां बाणी का पढ़ने आ, जालों ऐसी रीत जित मैं प्यारा विसरै। महाराज ने आख्या वो रीत साड़ दिओ, परंपरा साड़ दिओ, जिदे नालों तुहाडी सुरत विच्चों खुदा विसर जावे। वो हर चीज़ मतलब इदां आपां समझ लिया करिए, ਮੇਰਾ ਮੇਰੇ ਜਿਹੜੇ ਐਕਸ਼ਨ ਦੇ ਨਾਲ ਮੇਰੀ ਸੁਰਤ ਵਿੱਚੋਂ ਰੱਬ ਭੁੱਲ ਰਿਹਾ ਹੈ ਨਾ, ਉਹ ਐਕਸ਼ਨ ਮੈਂ ਨਹੀਂ ਕਰਨਾ। ਜਿਹੜੇ ਕਰਮ ਦੇ ਨਾਲ ਜੋ ਵੀ ਮੈਂ ਕਰਦਾ, ਜੇ ਉਸ ਕਰਮ ਦੇ ਨਾਲ ਮੇਰਾ ਰੱਬ ਮੈਨੂੰ ਵਿਸਰ ਰਿਹਾ ਹੈ ਤੇ ਮੈਂ ਉਹ ਨਹੀਂ ਕਰਨਾ। ਤੇ ਮੈਂ ਕਈ ਵਾਰਾਂ ਮਹਿਸੂਸ ਕਰਦਾ, ਲੋਕ ਧਰਮ ਦੀ ਪ੍ਰਾਪਤੀ ਲਈ ਮੰਦਰਾਂ ਮਸੀਤਾਂ ਗੁਰਦੁਆਰਿਆਂ ਵਿੱਚ ਜਾਂਦੇ ਨੇ, ਤੇ ਜਿਹੜੇ ਰੱਬ ਦੇ ਭਗਤ ਹੋਏ ਨੇ ਨਾ, ਉਹਨਾਂ ਨੇ ਪਤਾ ਕਿਉਂ ਸਰੀਰ ਨੂੰ ਹੀ ਹਰਿਮੰਦਰ ਕਹਿ ਦਿੱਤਾ, ਸਰੀਰ ਨੂੰ ਹੀ ਮੰਦਰ ਕਹਿ ਦਿੱਤਾ। ਉਹਨਾਂ ਨੇ ਇਹ ਵੀ ਪਾਇਆ ਵੀ ਧਾਰਮਿਕ ਸਥਾਨਾਂ ਦੇ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ, ਤਾਂ ਕਰਕੇ ਉਹਨਾਂ ਨੇ ਆਖਿਆ ਨਹੀਂ ਕੋਈ ਨਹੀਂ ਅਸੀਂ ਘਰੇ ਬੈਠੇ ਹੀ ਪਾ ਲਿਆ। ਉਹ ਮਹਾਰਾਜ ਨੇ ਆਖਿਆ ਜਿਹੜੀ ਚੀਜ਼ ਨਾਲ ਜਾਲੋਂ ਐਸੀ ਰੀਤ, ਉਹ ਹਰ ਰੀਤ, ਉਹ ਹਰ ਪਰੰਪਰਾ ਮੈਂ ਸਾੜ ਕੇ ਸਵਾਹ ਕਰਦਿਆਂ ਜਿੱਤ ਮੈਂ ਪਿਆਰਾ ਵਿਸਰੈ, ਜਿਹਦੇ ਨਾਲ ਮੇਰਾ ਪਿਆਰਾ ਮੈਨੂੰ ਵਿਸਰ ਜਾਵੇ। ਨਾਨਕ ਸਾਈ ਭਲੀ ਪ੍ਰੀਤ, ਜਿੱਤ ਸਾਹਿਬ ਛੇਤੀ ਪਾਤਰ ਹੈ। ਜਿਹਦੇ ਨਾਲ ਮੇਰੀ ਇੱਜ਼ਤ ਮੇਰੇ ਸਾਹਿਬ ਮਾਲਕ ਦੇ ਦਰ ਉੱਤੇ ਰਵੇ, ਉਹ ਪ੍ਰੀਤ, ਉਹ ਰੀਤ, ਉਹੀ ਪਰੰਪਰਾ ਚੰਗੀ ਹੈ। ਤੋ ਗੁਰਦੇਵ ਨੇ ਬਖਸ਼ਿਸ਼ ਕੀਤੀ, ਜਿਸ ਹੋਏ ਕਿਰਪਾਲ ਸੋਈ ਬਿੱਦ ਬੁੱਝੈ, ਤਾਂ ਕਿ ਨਿਰਮਲ ਰੀਤ, ਉਹਦੀ ਰੀਤ, ਉਹਦਾ ਚੱਲਣ ਦੀ ਜੁਗਤ ਜਿਹੜੀ ਹੈ ਉਹ ਨਿਰਮਲ ਹੋ ਗਈ। ਅਗਲਾ ਬਚਨ ਹੈ, ਆਖਿਆ ਮਾਤ ਪਿਤਾ ਮਾਂ ਪਿਓ ਬਨਤਾ, ਬਨਤਾ ਕਹਿੰਦੇ ਨੇ ਜੀ ਤੀਵੀਂ ਨੂੰ, ਔਰਤ ਨੂੰ, ਸੁੱਤ ਪੁੱਤਰ ਹੋ ਗਿਆ, ਬੰਧਪ, ਬੰਧਪ ਕਿਹਨੂੰ ਕਹਿੰਦੇ ਨੇ, ਬੰਧਪ ਦਾ ਅਰਥ ਹੁੰਦਾ ਹੈ ਜਿਹਨਾਂ ਨੂੰ ਆਪਾਂ ਸੰਬੰਧੀ ਕਹਿੰਦੇ ਹਾਂ, ਰਿਸ਼ਤੇਦਾਰ ਕਹਿੰਦੇ ਹਾਂ। ਮਾਤ ਪਿਤਾ, ਹੁਣ ਸਾਰੇ ਰਿਸ਼ਤੇ ਗਣ ਦਿੱਤੇ, ਮਾਂ ਪਿਓ ਤੀਵੀਂ ਬੱਚੇ ਰਿਸ਼ਤੇਦਾਰ, ਇਸ਼ਟ ਮੀਤ ਅਰ ਭਾਈ, ਇਸ਼ਟ ਦਾ ਅਰਥ ਹੁੰਦਾ ਪਿਆਰੇ, ਮੀਤ ਦਾ ਅਰਥ ਮਿੱਤਰ, ਭਾਈ ਭਰਾ ਹੋ ਕੇ, ਕੋਈ ਰਿਸ਼ਤਾ ਨਹੀਂ ਨਾ ਰਿਹਾ। ਮਹਾਰਾਜ ਕਹਿੰਦੇ ਇਹਨਾਂ ਰਿਸ਼ਤਿਆਂ ਦੇ ਬਾਰੇ ਬੰਦੇ ਦੀ ਇੱਕ ਧਾਰਨਾ ਪਤਾ ਕੀ ਹੈ, ਵੀ ਇਹ ਪਿਛਲੇ ਜਨਮਾਂ ਦੇ ਸਾਨੂੰ ਮਿਲੇ ਹੋਏ ਨੇ, ਵੀ ਇਹਨਾਂ ਨਾਲ ਸਾਡੀ ਜਿਹੜੀ ਸਾਂਝ ਹੈ ਉਹ ਅੱਜ ਕੱਲ੍ਹ ਦੀ ਨਹੀਂ, ਪਿਛਲੇ ਜਨਮਾਂ ਦੀ ਹੈ। ਜਿਵੇਂ ਬੰਦਾ ਤੀਵੀਂ ਨੂੰ ਮਿਲੇ ਤੇ ਆਖੇ ਵੀ ਮੇਰੀ ਤੇ ਤੇਰੇ ਨਾਲ ਸੱਤਾਂ ਜਨਮਾਂ ਦੇ ਪੁਰਾਣੀ ਸਾਂਝ ਹੈ ਜਾਂ ਸੱਤ ਜਨਮ ਸਾਂਝ, ਇੱਦਾਂ ਦੇ ਵੱਡੇ ਵੱਡੇ ਸ਼ਬਦ ਵਰਤੇ ਜਾਂਦੇ ਨੇ ਨਾ। ਤੋ ਫਿਰ ਕਈ ਵਾਰ ਘਰ ਵਾਲਾ ਕਹਿਣ ਡਿਆ ਹੁੰਦਾ, ਨਹੀਂ ਇਹੋ ਜਨਮ ਹੀ ਲੰਘ ਜਾਵੇ ਤੇ ਬੜੀ ਵੱਡੀ ਗੱਲ ਹੈ, ਸੱਤਾਂ ਜਨਮਾਂ ਵਾਲੀ ਗੱਲ ਆਪਾਂ ਨਾ ਹੀ ਕਰੀਏ, ਇੱਦਾਂ ਵੀ ਚੱਲਦਾ ਹੈ। ਤੋ ਨਾਲ ਦੀ ਨਾਲ ਕਈ ਵਾਰ ਬੰਦਾ ਭਰਾਵਾਂ ਨੂੰ ਇਹ ਵਡਿਆਉਂਦਾ ਹੈ ਕਹਿ ਕੇ ਵੀ ਆਪਾਂ ਤੇ ਜਿਵੇਂ ਪਿਛਲੇ ਜਨਮ ਵਿੱਚ ਵੀ ਭਰਾ ਹੁੰਦੇ ਸੀ, ਮਿੱਤਰਾਂ ਨੂੰ ਕਈ ਵਾਰ ਕਹਿੰਦਾ ਹੈ ਵੀ ਆਪਣੀ ਦੇ ਪਿਛਲੇ ਜਨਮਾਂ ਦੀ ਕੋਈ ਸਾਂਝ ਹੈ। ਤੋ ਫਿਰ ਪਤਾ ਲੱਗਦਾ ਵੀ ਪਿਛਲੇ ਜਨਮਾਂ ਦੀ ਸਾਂਝ ਖਿਣ ਵਿੱਚ ਟੁੱਟ ਗਈ, ਖਿਣ ਵਿੱਚ, ਪਲ ਵਿੱਚ ਹੀ ਟੁੱਟ ਗਈ। ਮਹਾਰਾਜ ਨੇ ਆਖਿਆ ਜਿਨ੍ਹਾਂ ਦੇ ਬਾਰੇ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਵੀ ਇਹ ਬੜੇ ਜਨਮਾਂ ਦੀ ਸਾਡੀ ਇਹਨਾਂ ਨਾਲ ਸਾਂਝ ਹੈ, ਹੁਣ ਆਮ ਇਹ ਮੰਨਿਆ ਜਾਂਦਾ ਵੀ ਸਾਂਝ ਜਿੰਨੀ ਪੁਰਾਣੀ ਹੋਵੇਗੀ ਉਨੀ ਗੂੜੀ ਹੋਵੇਗੀ, ਉਨੀ ਚੰਗੀ ਹੋਵੇਗੀ, ਪਰ ਨਹੀਂ। ਆਖਿਆ ਗੁਰੂ ਦੀ ਜਿਹੜੀ ਸਾਂਝ ਹੈ ਨਾ, ਉਹ ਭਾਵੇਂ ਨਵੀਂ ਹੋਵੇ ਉਹ ਬਹੁਤ ਗੂੜੀ ਹੈ, ਤੇ ਜਿੰਨਿਆਂ ਦੀ ਆ ਤੁਸੀਂ ਸਾਂਝ ਚੁੱਕੀ ਫਿਰਦੇ ਹੋ, ਮਾਂ ਦੀ, ਪਿਤਾ ਦੀ, ਪੁੱਤਰਾਂ ਦੀ, ਧੀਆਂ ਦੀ, ਰਿਸ਼ਤੇਦਾਰਾਂ ਦੀ, ਭਾਈਆਂ ਦੀ, ਜਿਨ੍ਹਾਂ ਬਾਰੇ ਤੁਸੀਂ ਇਹ ਕਹਿੰਦੇ ਹੋ ਵੀ ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤਰ ਭਾਈ ਪੂਰਬ ਜਨਮ ਕੇ ਮਿਲੇ ਸੰਯੋਗੀ, ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਹੋ ਵੀ ਪੂਰਬਲੇ ਜਨਮਾਂ ਦੇ ਸੰਯੋਗੀ ਨੇ ਸਾਰੇ। ਆਖਿਆ ਭਾਵੇਂ ਪੂਰਬਲੇ ਜਨਮਾਂ ਦੇ ਸੰਯੋਗੀ ਹੋਣ, ਅੰਤ ਹੈ ਕੋ ਨਾ ਸਹਾਈ। ਮਹਾਰਾਜ ਨੇ ਆਖਿਆ ਇਹ ਤੁਹਾਡੇ ਸਹਾਈ ਨਹੀਂ ਬਣਦੇ, ਮਤਾਂ ਕਿਤੇ ਇਸ ਗੁਮਾਨ ਵਿੱਚ ਰਹਿ ਜਾਇਓ ਵੀ ਇਹਦੇ ਨਾਲ ਮੇਰੀ ਸਾਂਝ ਬੜੀ ਪੁਰਾਣੀ ਹੈ, ਜਿੱਦਣ ਟੁੱਟਣ 'ਤੇ ਆਈ ਖਿਣ ਵਿੱਚ ਟੁੱਟ ਜਾਣੀ ਹੈ। ਤੋ ਗੁਰੂ ਸਹਾਈ ਬਣੇਗਾ, ਗੁਰੂ, ਗੁਰੂ ਹੀ ਉਹ ਮਿੱਤਰ ਹੈ ਜਿਹੜਾ ਅਖੀਰ ਤੱਕ ਤੁਹਾਡਾ ਸਹਾਇਕ ਬਣੇਗਾ। ਅਗਲਾ ਬਚਨ ਹੈ, ਮੁਕਤ ਮਾਲ, ਮੁਕਤ ਕਹਿੰਦੇ ਨੇ ਜੀ ਮੋਤੀਆਂ ਨੂੰ, ਮਾਲ, ਜਿਵੇਂ ਆਪਾਂ ਧਨ ਦੌਲਤ ਨੂੰ ਮਾਲ ਕਹਿ ਦਿੱਤਾ ਜਾਂਦਾ। ਕਣਕ ਲਾਲ ਹੀਰਾ, ਲਾਲ ਹੀਰੇ, ਕਣਕ ਸੋਨਾ, ਮਨੋਰੰਜਨ ਕੀ ਮਾਇਆ, ਮਨ ਨੂੰ ਰੁਝਾ ਦੇਣ ਵਾਲੀ ਮਾਇਆ। ਇੱਕ ਸ਼ਬਦ ਆਪਾਂ ਪੜ੍ਹਨੇ ਆ ਮਨੋਰੰਜਨ, ਮਨੋਰੰਜਨ ਦਾ ਅਰਥ ਇਹੋ ਹੀ ਹੁੰਦਾ ਜਿਹੜੀ ਚੀਜ਼ ਮਨ ਨੂੰ ਰੁਝਾਉਂਦੀ ਹੈ, ਕੋਈ ਵੀ ਚੀਜ਼ ਮਨੋਰੰਜਨ, ਜਿਹੜੀ ਚੀਜ਼ ਮਨ ਨੂੰ ਕੀ ਕਰਦੀ ਹੈ, ਰੁਝਾਉਂਦੀ ਹੈ, ਕਿਸੇ ਬੰਨੇ ਲਾਉਂਦੀ ਹੈ। ਮਨੋਰੰਜਨ ਵੀ ਸਾਡਾ ਬੜਾ ਗਲਤ ਹੁੰਦਾ ਕਈ ਵਾਰ। ਮਹਾਰਾਜ ਨੇ ਆਖਿਆ ਇਹ ਮਾਇਆ ਵੀ ਬੰਦੇ ਦਾ ਕੀ ਕਰਦੀ ਹੈ, ਮਨੋਰੰਜਨ ਹੀ ਕਰਦੀ ਹੈ ਨਾ। ਬੈਂਕ ਵਿੱਚ ਪਏ ਨੇ ਬੰਦਾ ਵਾਰ ਵਾਰ ਵੇਖੀ ਜਾਂਦਾ, ਘਰ ਵਿੱਚ ਪਏ ਨੇ ਬੰਦਾ ਵਾਰ ਵਾਰ ਵੇਖੀ ਜਾਂਦਾ, ਮਨ ਨੂੰ ਰੁਝਾਈ ਰੱਖਦੀ ਹੈ, ਇੰਨਾ ਪੈਸਾ, ਇੰਨਾ ਪੈਸਾ, ਭਾਵੇਂ ਕਿ ਉਹ ਸਾਰੀ ਢੇਰੀ ਉੱਥੇ ਪਈ ਰਹਿ ਜੇ, ਸਾਹ ਦਾ ਭਰੋਸਾ ਨਹੀਂ ਕਿਹੜੇ ਵੇਲੇ ਤੁਰ ਜਾਣਾ, ਪਰ ਮਨ ਨੂੰ ਉਹਨੇ ਰਜਾ ਕੇ ਰੱਖਿਆ ਹੋਇਆ। तो महाराज ने आख्या मुगत माल कनक लाल हीरा मन रंजन की माया हा हा करत बिहानी अवदै। बहुत सारे मोती माल हीरे सब कुछ मिल गया, आख्या फिर भी जिंदगी हा हा करदे लंघी जा रही है। हा हा दा मतलब हाए हाए करदे, सब कुछ है कोई कमी नहीं करदे विच, पर फिर भी चीकां ही पैंदियां ने, फिर भी हाए हाए ही है क्योंकि गुणा तो सखणे ने। जीवन विच गुण नहीं हैगे। देखो धन दौलत बहुतांत हो जाए घर दे विच, तुसी किरत करके बहुत सरपलस भी कर सकते हो, पर जे परिवार ने रहना ही नहीं सिखिया, जे गुण ही नहीं हैगे, तो फिर बंदा कहिंदा मेरी ते कीती खेह विच पै रही है सारी, लाभ कोई नहीं इहदा, भी सुकून ते फिर कोई नहीं हैगा। तो महाराज ने आख्या इत्थे बंदे कोल मोती लाल हीरे मन नूं रजा देण वाली माया, ते फिर भी जीवन किदां लंघ रहा है। हा हा करत बिहानी अवदै, हाय हाय कर दें, तां मैं संतोख न पाया। क्यों भला? क्योंकि परिवार दे कोल संतोख नहीं सी हैगा, जिन्हों आपां कंटेंट कहने हां, जिहदा अर्थ है भी कोई शुकराना है ही नहीं जीवन विच, उस चीज तो सखना सी, ते शुकरानिया तो ते संतोख तो सखने टब्बरां विच कदी सुखी नहीं, सुख नहीं आउंदा। तो महाराज ने कहा संतोख फिर भी नहीं हैगा। अगला बचन है हस्त रथ असव पवन तेज। हस्त मतलब हाथी, पहले समयां विच हाथी बड़ी वड्डी चीज सी, फिर आख्या रथ असव पवन तेज। असव कहिंदे ने घोड़े, पवन तेज दा मतलब है वह घोड़े जिहड़े हवा दी न्याई तेज भजदे ने, जिवें अज दे समय विच गड्डियां आ गईयां, कारां आ गईयां, किन्नी फास्ट भजदियां ने, उहनां बारे भी कहिंदा हॉर्स पावर। हॉर्स पावर उहो हुंदी है घोड़ियां जिन्नी ताकत, भी किन्ने घोड़ियां जिन्नी ताकत इहदे विच। तो महाराज ने आख्या घर विच सारे वो जिहड़ा मटीरियल सी सारा आ गया, हाथी आ गए।

0: ਚਾਰ ਤਰ੍ਹਾਂ ਦੀ ਫੌਜ ਰਾਜਿਆਂ ਮਹਾਰਾਜਿਆਂ ਦੇ ਕੋਲ ਹੁੰਦੀ ਸੀ। ਤੋ ਕਿਤੇ ਘੋੜੇ ਜਾ ਰਹੇ ਨੇ, ਕਿਤੇ ਹਾਥੀ ਜਾ ਰਹੇ ਨੇ, ਕਿਤੇ ਪੈਦਲ ਫੌਜਾਂ ਤੁਰ ਰਹੀਆਂ ਨੇ, ਤੇ ਕਿਤੇ ਰਾਜਾ ਰੱਥ ਉੱਤੇ ਚੜਿਆ ਫਿਰਦਾ। ਚਾਰ ਤਰ੍ਹਾਂ ਦੀ ਫੌਜ ਮਹਾਰਾਜ ਨੇ ਕਿ ਸਾਰਾ ਕੁਝ ਇੱਦਾਂ ਦਾ ਵੀ ਤੈਨੂੰ ਜੇ ਮਿਲ ਜਾਵੇ, ਸੰਗ ਨਾ ਚਾਲਿਓ ਇਨ ਮੈਂ ਕਛੂ ਹੈ ਊਠ ਸਧਾਇਓ ਨਾਂਗਾ ਭਾਈ ਗੁਣਾ ਤੋਂ ਸੱਖਣਾ ਨੰਗਾ ਹੀ ਸੰਸਾਰ ਤੋਂ ਤੁਰ ਗਿਆ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਾਲ ਨਿਭਣ ਵਾਲੀ ਨਹੀਂ ਹੈ। ਸੋਚਿਆ ਸੀ ਜਿਵੇਂ ਬੰਦਾ ਸੋਚੇ ਵੀ ਜੇ ਮੇਰੇ ਕੋਲ ਚਾਰ ਤਰ੍ਹਾਂ ਦੀ ਫੌਜ ਹੋਵੇ, ਜੇ ਇੰਨੇ ਹੀਰੇ ਮੋਤੀ ਹੋਣ, ਫਿਰ ਤੇ ਮੈਂ ਰੱਜਿਆ ਪੁੱਜਿਆ ਹੋ ਜਾਵਾਂ। ਬਾਬੇ ਨੇ ਆਖਿਆ ਨਹੀਂ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨੰਗਾ ਹੀ ਗਿਆ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰਾਉਗਣ ਪਛੋਤਾਵਣਾ। ਤੋ ਮਹਾਰਾਜ ਨੇ ਅਖੀਰ ਤੇ ਆਖਿਆ, ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਹਰੀ ਦੇ ਸੰਤ ਸਤ ਸੰਗੀ ਜਾਣ, ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਜਿਹੜੇ ਪ੍ਰਭੂ ਨੂੰ ਪਿਆਰ ਕਰਨ ਵਾਲੇ ਨੇ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਰੱਬ ਰੱਬ ਕਰਿਆ ਕਰੋ, ਤਾਂ ਕਿ ਹਰ ਹਰ ਗਾਈਏ। ਗਾਈਏ ਦਾ ਅਰਥ ਕੀ ਹੁੰਦਾ ਹੈ? ਗਾਈਏ ਦਾ ਅਰਥ ਹੈ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਉਹਦੀ ਸਿਵਸਲਾ ਕਰਨੀ, ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ, ਉਹਨੂੰ ਗਾਉਣਾ ਕਹਿੰਦੇ ਨੇ। ਹਰ ਕੇ ਸੰਤ ਜਿਹੜੇ ਰੱਬ ਦੇ ਸੰਤ ਨੇ, ਰੱਬ ਦੇ ਸੰਤ ਇੱਥੇ ਕੋਈ ਖਾਸ ਬੰਦੇ ਲਈ ਨਹੀਂ ਆਖਿਆ, ਚੇਤਾ ਰੱਖਿਓ, ਜਿਹੜਾ ਵੀ ਗੁਰੂ ਦੀ ਸੰਗਤ ਵਿੱਚ ਬੈਠਾ ਹੈ ਉਹਨੂੰ ਹਰੀ ਦੇ ਸੰਤ ਆਖਿਆ। ਇੱਕ ਬੰਦੇ ਲਈ ਨਹੀਂ, ਬਲਕਿ ਸਮੁੱਚੀ ਸੰਗਤ ਲਈ ਮਹਾਰਾਜ ਨੇ ਸ਼ਬਦ ਵਰਤਿਆ। ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਜਿਹੜੇ ਪਿਆਰੇ ਨੇ ਪ੍ਰਭੂ ਦੇ, ਤਾਂ ਕਿ ਹਰ ਹਰ ਗਾਈਏ। ਮਹਾਰਾਜ ਨੇ ਆਖਿਆ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਕੀ ਕਰਿਆ ਕਰ? ਹਰੀ ਹਰੀ ਗਾਇਆ ਕਰ, ਰੱਬ ਰੱਬ ਗਾਇਆ ਕਰ, ਨਾਨਕ ਈਹਾ ਸੁਖ, ਇੱਥੇ ਤੈਨੂੰ ਸੁਖ ਮਿਲੇਗਾ। ਆਗੈ ਮੁੱਖ ਉਜਲ, ਸਤਿਗੁਰ ਨੇ ਆਖਿਆ ਅੱਗੇ ਵੀ ਮੁੱਖ ਉਜਲਾ ਹੋਵੇਗਾ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਇੱਕ ਥਾਂ ਤੇ ਮਹਾਰਾਜ ਨੇ ਆਖਿਆ ਸੀ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਹੋਰ ਕੀਤੀ ਛੁੱਟੀ ਨਾਲ। ਤੋ ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਨਾਨਕ ਈਹਾਂ ਸੁਖ, ਇੱਥੇ ਵੀ ਸੁਖ, ਆਗੈ ਲੋਕ ਸੁਖੀਏ ਪਰਲੋਕ ਸਵੇਲੇ। ਸਭ ਤੋਂ ਪਹਿਲਾਂ ਗੱਲ ਲੋਕ ਦੀ ਚੱਲਣੀ ਹੈ, ਪਰਲੋਕ ਤੇ ਬਾਅਦ ਵਿੱਚ ਆਉਂਦਾ। ਤੇ ਬੰਦੇ ਦੀ ਮੁਸ਼ਕਲ ਕੀ ਹੈ? ਬੰਦਾ ਲੋਕ ਨਹੀਂ ਸਵਾਰਨਾ ਚਾਹੁੰਦਾ, ਕਿੱਧਰ ਭੱਜਾ ਫਿਰਦਾ? ਪਰਲੋਕ ਵਾਲੇ ਬੰਨੇ ਪਹਿਲਾਂ ਲੋਕ ਸਵਾਰਨਾ ਪੈਣਾ ਹੈ। ਵੇਖੋ, ਜੇ ਬੰਦੇ ਨੇ ਮੰਜ਼ਿਲ ਉੱਤੇ ਜਾਣਾ ਹੋਵੇ ਨਾ, ਤੇ ਪਹਿਲਾ ਕਦਮ ਪੁੱਟਣਾ ਪੈਂਦਾ ਹੈ। ਜੇ ਪਹਿਲਾ ਕਦਮ ਨਹੀਂ ਕੋਈ ਪੁੱਟ ਰਿਹਾ, ਤੇ ਦੂਜਾ ਕਦਮ ਵੀ ਪੁੱਟਿਆ ਨਹੀਂ ਜਾਵੇਗਾ। ਏਦਾਂ ਥੋੜਾ ਹੁੰਦਾ ਬੰਦਾ ਆ ਕੇ ਸਿੱਧਾ ਦੂਜਾ ਕਦਮ ਪੁੱਟ ਲਵਾਂਗਾ, ਏਦਾਂ ਨਹੀਂ ਹੁੰਦਾ ਕਦੀ। ਪਹਿਲਾਂ ਤੁਹਾਨੂੰ ਪਹਿਲਾ ਕਦਮ ਪੁੱਟਣਾ ਪੈਣਾ, ਤੇ ਦੂਜੇ ਨੇ ਆਪਣੇ ਆਪ ਚੱਲ ਪੈਣਾ। ਜਿੰਨੇ ਲੋਕ ਸਵਾਰ ਲਿਆ ਉਹਦਾ ਪਰਲੋਕ ਆਪਣੇ ਆਪ ਹੀ ਸਵੇਲਾ ਹੋ ਜਾਣਾ, ਤੇ ਜਿੰਨੇ ਲੋਕ ਨਹੀਂ ਨਾ ਸਵਾਰਿਆ ਉਹਦਾ ਪਰਲੋਕ ਕਿਸੇ ਦੀ ਅਰਦਾਸ ਨਾਲ ਸਵੇਲਾ ਹੋਣ ਵਾਲਾ ਨਹੀਂ ਹੈ। ਇਹ ਤੁਹਾਨੂੰ ਆਪ ਯਤਨ ਕਰਨਾ ਪੈਣਾ। ਪਹਿਲਾਂ ਇੱਕ ਕਦਮ, ਭਾਈ ਗੁਰਦਾਸ ਸਾਹਿਬ ਨੇ ਲਿਖਿਆ ਨਾ ਵੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਪਹਿਲਾਂ ਇੱਕ ਕਦਮ ਵਧਾਉਣਾ ਪੈਂਦਾ। ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਹੁਣ ਆਪਾਂ ਨੇ ਗੁਰੂ ਤੇ ਆ ਜਾਵੇ ਪਰ ਮੈਂ ਨਾ ਕਦਮ ਪੁੱਟਾਂ, ਸਾਨੂੰ ਕਦਮ ਪੁੱਟਣਾ ਪੈਣਾ ਹੈ। ਉਹ ਕਦਮ ਕੀ ਹੈ? ਸੰਗਤ ਵਿੱਚ ਬਹਿਣਾ ਪੈਣਾ, ਗੁਰੂ ਦੀ ਬਾਣੀ ਨੂੰ ਪੜ੍ਹਨਾ ਪੈਣਾ, ਗੁਰੂ ਦੀ ਬਾਣੀ ਨੂੰ ਵਿਚਾਰਨਾ ਪੈਣਾ। ਇਹ ਪਹਿਲਾ ਕਦਮ ਹੈ ਜਿਹੜਾ ਸਾਨੂੰ ਸਤ ਸੰਗਤ ਵਿੱਚ ਆ ਕੇ ਨਸੀਬ ਹੁੰਦਾ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਬਖਸ਼ਿਸ਼ ਕੀਤੀ, ਨਾਨਕ ਈਹਾਂ ਸੁਖ ਆਗੈ ਮੁੱਖ ਉਜਲ। ਕਿਵੇਂ ਹੋਣਾ ਹੈ? ਸੰਗ ਸੰਤਨ ਕਹਿ ਪਾਈਐ, ਇਹ ਸਾਰੀ ਦਾਤ ਸਾਨੂੰ ਸੰਗਤ ਵਿੱਚੋਂ ਪ੍ਰਾਪਤ ਹੋਣੀ ਹੈ। ਤੋ ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਦਾ, ਤੇ ਨਾਲ ਨਾਲ ਜੋ ਜੋ ਸੰਗਤਾਂ ਮਾਈ ਭਾਈ ਗੁਰਮ ਪਿਆਰੇ ਜਿੱਥੇ ਵੀ ਬੈਠੇ ਸੁਣ ਰਹੇ ਨੇ, ਤੇ ਆਪ ਦਾ ਵੀ ਧੰਨਵਾਦ ਜਿਹਨਾਂ ਨੇ ਸੁਣਿਆ, ਕਿਉਂਕਿ ਸਿੱਖ ਜਗਤ ਖੜਾ ਹੀ ਸੁਣ ਤੇ ਆ। ਸੁਣਿਆ ਮੰਨਿਆ ਮਨ ਕੀਤਾ ਪਾਓ, ਉਦਾਹਰਨਾਂ ਸਾਡੇ ਗੁਰੂ ਜੀਵਨ ਦੇ ਵਿੱਚੋਂ ਬਹੁਤ ਮਿਲਦੀਆਂ ਨੇ ਕਿ ਜਿਨ੍ਹਾਂ ਨੇ ਸੁਣਿਆ ਗੱਲ ਉਹਨਾਂ ਦੀ ਬਣੀ ਆ, ਤੇ ਜੇ ਸੁਣਿਆ ਨਹੀਂ ਤੇ ਪੱਲੇ ਵੀ ਕੁਛ ਨਹੀਂ ਪੈਣਾ। ਕਈ ਵਾਰ ਸੁਣਦੇ ਹਾਂ ਪਰ ਉਸ ਦੀ ਵਿਚਾਰਦੇ ਨੇ। ਹੁਣ ਜਿੰਨਾ ਗੁਰਮੁਖ ਪਿਆਰੋ ਮਾਲੀ ਦੀ ਕਿਰਪਾ ਨਾਲ ਇਸ ਵਕਤ ਤੁਸੀਂ ਦੇਖੋ, ਦੁਨੀਆਂ ਦੇ ਅੰਮ੍ਰਿਤ ਵੇਲੇ ਦੇ ਜਿੰਨੇ ਵੀ ਗੁਰੂ ਸਥਾਨ ਨੇ ਉਹਨਾਂ 'ਤੇ ਗੁਰੂ ਦੀ ਗੱਲ ਹੋ ਰਹੀ ਹੈ। ਕਿੰਨੇ ਭਾਗਾਂ ਵਾਲੇ ਹਾਂ ਅਸੀਂ? ਲੋਕ ਆਮ ਕਹਿੰਦੇ ਸੀ ਗੋਰਿਆਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਡੁੱਬਦਾ। ਕਾਰਨ ਕੀ ਸੀ? ਸਾਰੀ ਦੁਨੀਆਂ ਦੇ ਵਿੱਚ ਗੋਰਿਆਂ ਦਾ ਰਾਜ ਸੀ, ਹੁਣ ਇੱਥੇ ਸੂਰਜ ਚੜ੍ਹਿਆ, ਇੰਡੀਆ 'ਚ ਸੂਰਜ ਡੁੱਬਿਆ। ਪਰ ਦਾ

ਬਸ ਆਪਣੀ ਮਤ ਦੇ ਮੁਤਾਬਕ ਕਹਿੰਦਾ ਵੀ ਖਾਲਸਾ ਰਾਜ ਦੇ ਪੰਥ ਦੇ ਰਾਜ ਵਿੱਚ ਵੀ ਸੂਰਜ ਨਹੀਂ ਡੁੱਬਦਾ। ਤੁਸੀਂ ਦੁਨੀਆਂ ਦੇ ਕਿਸੇ ਕੋਨੇ ਤੇ ਚੱਲ ਜਾਓ, ਨਿਸ਼ਾਨ ਸਾਹਿਬ ਝੁੱਲ ਰਹੇ ਨੇ। ਇਹ ਕਿਹਦੀ ਬਖਸ਼ਿਸ਼? ਅਸੀਂ ਕਹਿੰਦੇ ਨਾ ਵੀ ਸਿੱਖ ਨਾ, ਸਿੱਖ ਤਾਂ ਬਹੁਤ ਵਧਿਆ, ਪਰ ਸਿੱਖ ਸਰੂਪ 'ਚ ਨਹੀਂ ਵਧਿਆ। ਉਸ ਤਰ੍ਹਾਂ ਸਿੱਖ ਦੀ ਬਹੁਤ ਜ਼ਿਆਦਾ ਮਤਲਬ ਮਹਾਰਾਜ ਦੀ ਬਖਸ਼ਿਸ਼ ਹੈ ਕਿ ਦੁਨੀਆਂ ਦਾ ਕੋਈ ਐਸਾ ਕੋਨਾ ਨਹੀਂ ਜਿੱਥੇ ਗੁਰਮੁਖ ਪਿਆਰੋ ਗੁਰੂ ਦਾ ਸਥਾਨ ਦੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇ। ਔਰ ਸਿੱਖ ਚੜ੍ਹਦੀ ਕਲਾ 'ਚ ਕਿਉਂ ਆ, ਇਹਦਾ ਵੀ ਤੁਸੀਂ ਕਦੀ ਵੇਖਿਆ? ਕਿਉਂਕਿ ਸਿੱਖ ਭਾਵੇਂ ਗਰੀਬ ਤੋਂ ਗਰੀਬ ਹੋਵੇ, ਪਰ ਸਿੱਖ ਕੋਲ ਭਾਵੇਂ ਆਪਣੇ ਕੋਲ ਕੁਛ ਵੀ ਨਾ ਹੋਵੇ, ਪਰ ਉਹਨੇ ਆਪਣੇ ਗੁਰੂ ਦੇ ਅਸਥਾਨ ਨੂੰ ਚੜ੍ਹਦੀ ਕਲਾ 'ਚ ਬਣਾਇਆ। ਔਰ ਦੇਖੋ ਬਾਹਰ ਸੇਵਾਦਾਰ ਬੈਠੇ ਨੇ, ਕਿੱਥੋਂ ਆਏ ਨੇ? ਹੋਲੈਂਡ ਤੋਂ ਆਏ ਨੇ। ਹੋਲੈਂਡ ਦੇ ਇੱਕ ਲਾਗੇ ਦਿਗਾ ਜਿਹਾ ਸ਼ਹਿਰ ਆ ਜਿਹਦੇ ਵਿੱਚ ਇਹਨਾਂ ਨੇ ਗੁਰਦੁਆਰਾ ਬਣਾਉਣਾ, ਅਤੇ ਸੰਗਤਾਂ ਪਾਸ ਆਏ ਨੇ। ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਆਪਣੇ ਦਸਵੰਧ ਕੱਢੀਏ, ਕਿਉਂਕਿ ਇਹ ਬਣਨਾ ਵਾ ਗੁਰੂ ਵਾਸਤੇ, ਗੁਰੂ ਦਾ ਸਥਾਨ। ਅਤੇ ਜਿੱਥੇ ਗੁਰੂ ਬਿਰਾਜਮਾਨ ਹੋ ਗਿਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਲਤਾਨ ਸਾਹਿਬ ਆ ਰਾਮ ਰਾਜੇ ਮਹਾਰਾਜ ਦੀ ਬਖਸ਼ਿਸ਼ ਹੋ ਜਾਣੀ ਆ, ਉੱਥੇ ਆਪਣੇ ਆਪ ਹੀ ਆਲੇ ਦੁਆਲੇ ਸਿੱਖ ਆ ਜਾਣੇ ਆ। ਸੋ ਜਿੱਥੇ ਅਸੀਂ ਹੋਰਨਾ ਚੀਜ਼ਾਂ ਵੱਲ ਜਾਂਦੇ ਹਾਂ ਨਾ, ਉਹਨਾਂ ਦੇ ਬੇਸ਼ੱਕ ਖਰਚੇ ਘਟਾਏ ਜਾਣ, ਕਿਉਂਕਿ ਵਿਆਹਾਂ ਸ਼ਾਦੀਆਂ ਦੇ ਖਰਚੇ ਕਿੰਨੇ ਨੇ, ਹੋਰ ਅਸੀਂ ਫੰਕਸ਼ਨਾਂ 'ਚ ਕਿੰਨੇ ਖਰਚੇ ਕਰਦੇ ਹਾਂ। ਕੋਸ਼ਿਸ਼ ਇਹ ਕਰੀਏ ਕਿ ਆਪਾਂ ਗੁਰੂ ਦੀ ਮੱਤ ਨੂੰ ਲਈਏ ਅਤੇ ਗੁਰੂ ਦੇ ਮੱਤ ਮੁਤਾਬਕ ਅਸੀਂ ਚੱਲਣ ਦਾ ਯਤਨ ਕਰੀਏ। ਅਸੀਂ ਸਿੱਖ ਚੜ੍ਹਦੀ ਕਲਾ 'ਚ ਕਿਉਂ? ਕਿ ਸਿੱਖ ਦੀ ਅਗਵਾਈ ਹਰ ਇੱਕ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਜਿੱਥੇ ਅਗਵਾਈ ਵਾਲਾ ਬੰਦਾ ਹੋਵੇ ਨਾ, ਉੱਥੇ ਗੁਰਮੁਖ ਪਿਆਰੋ ਕਦੀ ਬੰਦਾ ਪਿੱਛੇ ਨਹੀਂ ਹਟਦਾ, ਕਿਉਂਕਿ ਜਿੱਥੇ ਕਮਾਂਡਰ ਚੰਗਾ ਹੋਵੇ ਨਾ, ਉੱਥੇ ਫੌਜ ਆਪਣੇ ਆਪ ਮਗਰ ਆਉਂਦੀ ਆ। ਅਤੇ ਸਾਡਾ ਕਮਾਂਡਰ ਆ ਸਾਡਾ ਗੁਰੂ, ਅਤੇ ਜੇ ਇਹ ਗੁਰੂ ਮਰ ਲੱਗਦੀ ਹੈ ਤਾਂ ਫਿਰ ਹਰ ਇੱਕ ਥਾਂ 'ਤੇ ਚੜ੍ਹਦੀ ਕਲਾ। ਬਹੁਤ ਬਹੁਤ ਧੰਨਵਾਦ ਜੀ, ਆਇਆਂ ਨੂੰ ਗੁਰੂ ਕਿਰਪਾ ਕਰੇ ਭਾਈ ਸਾਹਿਬ ਦਾ ਧੰਨਵਾਦ। ਬਾਣੀ ਪੜ੍ਹਨੀ ਸ਼ੁਰੂ ਕਰੋ, ਸਭ ਨੂੰ ਬੇਨਤੀ, ਸਭ ਨੂੰ ਬੇਨਤੀ, ਨਿਮਰਤਾ ਸਾਹਿਬ ਮੇਰੀ ਬੇਨਤੀ ਹੈ। ਭਾਵੇਂ ਤੁਸੀਂ ਨਾ ਫੋਨ 'ਤੇ ਹੀ ਰੋਜ਼ ਪੜ੍ਹ ਲਿਆ ਕਰੋ ਇੱਕ ਸ਼ਬਦ, ਅੱਜ ਕੱਲ੍ਹ ਤਾਂ ਬੜੀ ਕਿਰਪਾ ਕਰੋ ਪਿਆਰੋ। ਵੈਸੇ ਮੇਰਾ ਕਹਿਣਾ ਤਾਂ ਠੀਕ ਨਹੀਂ ਗਾ, ਹੋਣੀਆਂ ਤਾਂ ਪੋਥੀਆਂ ਚਾਹੀਦੀਆਂ, ਪਰ ਫਿਰ ਵੀ ਕੰਮਾਂ ਵਿੱਚ ਤੁਸੀਂ ਜਾਂਦੇ ਜੇ, ਕਿਤੇ ਤੁਹਾਨੂੰ ਲੰਚ ਟਾਈਮ ਆ, ਕਿਤੇ ਤੁਹਾਡੇ ਕੋਲ ਅੱਧਾ ਘੰਟਾ ਵੱਜਦਾ, ਕਿਤੇ ਘੰਟਾ ਵੱਜਦਾ, ਬਜਾਏ ਲਚਕਰ ਚੀਜ਼ਾਂ ਵੇਖਣ ਨਾਲੋਂ ਦੋ ਸ਼ਬਦ ਹੀ ਪੜ੍ਹ ਲਈਏ, ਅਰਥਾਂ ਸਮੇਤ ਤਾਂ ਸਾਡੇ 'ਤੇ ਕਿਰਪਾ ਹੋ ਜਾਏਗੀ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਗੱਲਾਂ। ਅੱਜ ਖੰਡ ਪਾਠ ਇੱਕ ਆਰੰਭ ਹੋਣਾ, ਪਰਿਵਾਰ ਵੱਲੋਂ ਬੇਨਤੀ ਦਰਸ਼ਨ ਦੇਣੇ, ਕੱਲ੍ਹ ਨੂੰ ਦੋ ਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ। ਕੋਸ਼ਿਸ਼ ਕਰਿਆ ਕਰੋ, ਖੰਡ ਪਾਠ ਜਿਹੜੇ ਪਰਿਵਾਰਾਂ ਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ, ਖੰਡ ਪਾਠ ਕਰਾਉਣ ਤੱਕ ਸੀਮਤ ਨਾ ਰਹੋ, ਖੰਡ ਪਾਠ ਬਹਿ ਕੇ ਸੁਣਿਆ ਵੀ ਕਰੋ, ਬਹਿ ਕੇ ਸੇਵਾ ਵੀ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਸੇਵਾ ਵਿੱਚ ਰੁੱਝੀਏ। ਵਾਹਿਗੁਰੂ ਆਓ ਸੁਣ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਸਰਵਗਰੀ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਿਪਾਹੀ ਪਰਮਜੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਅਲਾਹੇ ਬਾਣੀ ਦੇ ਮਲੋਕ ਕੀਰਤਨ ਸਮਾਂ ਕਰਾਏ ਨੇ, ਜਥੇ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ੇ। ਹੁਣ ਭਾਈ ਗੁਰੂ ਸਰਨ ਸਿੰਘ ਜੀ ਕਥਾ ਸ਼ਰਮ ਕਰਾਉਣਗੇ, ਸੋ ਆਓ ਬੜੇ ਪਿਆਰ ਨਾਲ ਸ਼ਰਮ ਕਰੀਏ। ਸ੍ਰੀ ਅਖੰਡ ਪਾਠ ਸੇਵਾ ਇੱਕ ਪਰਿਵਾਰ ਵੱਲੋਂ ਆਰੰਭ ਹੋ ਰਹੀ ਹੈ 9:30 ਵਜੇ, ਸੋ ਸ੍ਰੀ ਚਿਵਾਰ ਭੋਗ ਪੈਣਗੇ, ਉਹਨਾਂ ਵੱਲੋਂ ਬੇਨਤੀ ਦਰਸ਼ਨ ਦੇਣੇ। ਕੱਲ੍ਹ ਨੂੰ 2 ਅਖੰਡ ਪਾਠ ਆਰੰਭ ਹੋਣ ਗਿਆ, ਐਤਵਾਰ ਨੂੰ ਭੋਗ ਪੈਣਗੇ। ਸੋ ਆਓ ਸ਼ਰਮ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ستنام واہ گرو صاحب جیو

ಗೌಡಿ ਖਟ ਨੇਮ ਕਰ ਕੋਠੜੀ ਬਾਂਧੀ ਬਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪਰਾਨ ਕਰ ਰਾਖੇ ਕਰਤੇ ਬਾਰ ਨ ਲਾਈ ਆਪ ਮਨ ਜਾਗਤ ਰਹੋ ਰੇ ਭਾਈ

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ ਆਪ ਸਭ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮਾਲਕ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਗੁਰੂ ਸ਼ਬਦ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 339 ਦੇ ਉੱਤੇ ਸੁਭਾਇਮਾਨ ਹੈ। ਭਗਤ ਕਬੀਰ ਸਾਹਿਬ ਨੇ ਇਸ ਪਾਵਨ ਸ਼ਬਦ ਵਿੱਚ ਮਨ ਨੂੰ ਮੁਖਾਤਬ ਹੋ ਕੇ ਬੋਲ ਰੱਖਿਆ ਵੀ ਇਹ ਮੇਰੇ ਮਨ ਤੂੰ ਗੁਰੂ ਦੀ ਮੱਤ ਲੈ ਕੇ ਜਾਗ, ਸੁਚੇਤ ਹੋ, ਨਹੀਂ ਤੇ ਤੇਰਾ ਇਹ ਜਿਹੜਾ ਜਨਮ ਹੈ ਇਹ ਅਣਜਾਣ ਪੁਣੇ ਵਿੱਚ ਗਫਲਤ ਦੀ ਨੀਂਦ ਵਿੱਚ ਬੇਪਰਵਾਹ ਹੋ ਕੇ ਇਸ ਘਰ ਨੂੰ ਤਬਾਹ ਕਰ ਬੈਠੇਗਾ। ਤੋ ਮਨ ਕਹਿ ਲਓ ਵੀ ਸਾਡੇ ਅੰਦਰ ਦਾ ਇੱਕ ਉਹ ਸਰਦਾਰ ਹੈ, ਉਹ ਖਿਆਲ ਜਿਹੜੇ ਸਾਡੇ ਅੰਦਰ ਉਤਪੰਨ ਹੁੰਦੇ ਨੇ ਉਹਨਾਂ ਦਾ ਸੰਗ੍ਰਹਿ ਹੈ ਜਿਹਨੇ ਸਾਰੇ ਘਰ ਦੀ ਰਖਵਾਲੀ ਕਰਨੀ ਹੈ। ਸਰੀਰ ਘਰ ਹੈ ਬਾਣੀ ਕਹਿੰਦੀ ਹੈ। ਤੋ ਜੇ ਮਨ ਸੁਚੇਤ ਹੋਵੇਗਾ, ਜਿਵੇਂ ਘਰ ਨੂੰ ਚਲਾਉਣ ਵਾਸਤੇ ਜੇ ਘਰ ਦੇ ਮੈਂਬਰ ਸਾਵਧਾਨ ਨੇ, ਉਹਨਾਂ ਨੂੰ ਪਤਾ ਹੈ ਵੀ ਆਪਾਂ ਆਪਣੇ ਘਰ ਨੂੰ ਕਿਹੜੇ ਤਰੀਕੇ ਨਾਲ ਚਲਾਉਣਾ ਹੈ। ਜੇ ਸਾਡੇ ਘਰ ਵਿੱਚ ਕੋਈ ਕੀਮਤੀ ਸਰਮਾਇਆ ਹੈ ਤੇ ਉਹ ਕੋਈ ਲੁੱਟ ਕੇ ਨਾ ਲੈ ਜਾਵੇ। ਤੋ ਜੇ ਅੰਦਰ ਦੇ ਰਹਿਣ ਵਾਲੇ ਸੁਚੇਤ ਨੇ ਤੇ ਫਿਰ ਬਾਹਰ ਦੀ ਹਿੰਮਤ ਨਹੀਂ ਪੈਂਦੀ ਵੀ ਕੋਈ ਤੁਹਾਡੇ ਘਰ ਨੂੰ ਤਬਾਹ ਕਰ ਸਕੇ, ਲੁੱਟ ਸਕੇ। ਦੁਨਿਆਵੀ ਤੌਰ ਤੇ ਵੀ ਤੁਸੀਂ ਵੇਖੋ, ਜੇ ਘਰ ਦੇ ਜੀ ਸਿਆਣੇ ਨੇ ਤੇ ਬਾਹਰ ਦੀ ਚੁੱਕਣਾ ਘਰਾਂ ਦੇ ਜੀਆਂ ਨੂੰ ਆਪਸ ਵਿੱਚ ਲੜਾ ਨਹੀਂ ਸਕਦੀ, ਪਰ ਜੇ ਘਰ ਵਿੱਚ ਹੀ ਮੂਰਖਤਾ ਹੈ, ਜੇ ਘਰ ਦੇ ਅੰਦਰ ਹੀ ਸਮੱਸਿਆ ਹੈ ਤੇ ਬਾਹਰ ਦੀ ਨਿੱਕੀ ਜਿਹੀ ਗੱਲ ਵੀ ਜਿਹੜੀ ਹੈ ਉਹ ਸਾਨੂੰ ਬੋਦਰ ਕਰਦੀ ਹੈ, ਪਰੇਸ਼ਾਨੀਆਂ ਦਿੰਦੀ ਹੈ। ਤੇ ਬਹੁਤੀ ਵਾਰ ਕੱਚੀਆਂ ਸਲਾਹਾਂ ਵੀ ਉਸ ਬੰਦੇ ਨੂੰ ਦਿੱਤੀਆਂ ਜਾਂਦੀਆਂ ਨੇ ਜਿਹਦੇ ਬਾਰੇ ਸੰਸਾਰ ਜਾਣ ਲੈਂਦਾ ਹੈ ਵੀ ਇਹਨੂੰ ਜੋ ਮਰਜ਼ੀ ਕਹਿ ਦਿਓ ਇਹਨੇ ਉਹਦੇ ਅਕੋਰਡਿੰਗ ਚੱਲ ਪੈਣਾ। ਜਿੱਥੇ ਪਤਾ ਹੋਵੇ ਵੀ ਭਾਈ ਇਹਦੀ ਇੱਕ ਲਿਮਿਟ ਹੈ, ਜੇ ਅਸੀਂ ਇਸ ਤੋਂ ਵਾਧੇ ਦੇ ਨਾਲ ਕੋਈ ਗੱਲ ਕਰਾਂਗੇ ਤੇ ਸਾਡੀ ਗੱਲ ਦਾ ਕੋਈ ਮੁੱਲ ਨਹੀਂ ਰਹਿਣਾ। ਸਾਡੀਆਂ ਗੱਲਾਂ ਨੂੰ ਕਈ ਅਰਥ ਜਿਹੜਾ ਹੈ ਉਹ ਦੁਨੀਆ ਸੰਸਾਰ ਦਿੰਦੀ ਹੈ। ਤੋ ਇਹ ਖੇਡ ਜਿਹੜੀ ਹੈ ਸਾਡੇ ਅੰਦਰ ਦੀ ਵੀ ਹੈ। ਜੇ ਮਨ ਮਜ਼ਬੂਤ ਹੈ ਫਿਰ ਤੇ ਸਾਰਾ ਕੁਝ ਹੀ ਹੈ, ਜੇ ਮਨ ਢਹਿੰਦੀ ਕਲਾ ਵਿੱਚ ਹੈ ਤੇ ਫਿਰ ਸਰੀਰ ਆਪੇ ਢਹਿੰਦੀ ਕਲਾ ਵਿੱਚ ਹੋ ਜਾਵੇਗਾ, ਕਿਉਂਕਿ ਮਨ ਦੇ ਆਲੇ ਦੁਆਲੇ ਦੀ ਖੇਡ ਹੈ, ਮਨ ਹੀ ਤੇ ਉਹ ਸੰਸਾਰ ਹੈ। ਤੇ ਮਨ ਦੋ ਤਰ੍ਹਾਂ ਦੇ ਨੇ, ਇੱਕ ਮਨ ਉਹ ਹੈ ਜਿਹੜਾ ਗੁਰੂ ਦੇ ਸ਼ਬਦ ਦੁਆਰਾ ਆਪਾਂ ਬਣਾਉਣਾ ਹੈ, ਇਹਦੇ ਵਿੱਚ ਚੀਜ਼ਾਂ ਐਡ ਕਰਦੇ ਰਹਿਣਾ ਨੇ। ਤੋ ਇੱਕ ਮਨ ਉਹ ਹੈ ਜਿਹੜਾ ਸਾਡਾ ਦੁਨੀਆਂ ਦੇ ਵਿੱਚ ਆਲਰੇਡੀ ਬਣਿਆ ਹੋਇਆ,
ਉਹਦੇ ਵਿੱਚ ਵੀ ਕੁਝ ਚੰਗੀਆਂ ਮੰਦੀਆਂ ਖਿਆਲ ਗੱਲਾਂ ਬਾਤਾਂ ਹੁੰਦੀਆਂ ਨੇ। ਪਰ ਸਤਿਗੁਰ ਦੀ ਬਾਣੀ ਨੇ ਸਾਨੂੰ ਫਿਰ ਇਹ ਵਾਰ ਵਾਰ ਸਮਝਾਈ ਹੈ ਵੀ ਗੁਰ ਕੈ ਸ਼ਬਦ ਬਣਾਵੋ ਇਹ ਮਨ, ਗੁਰੂ ਦੇ ਸ਼ਬਦ ਦੁਆਰਾ ਇਸ ਮਨ ਨੂੰ ਬਣਾਓ, ਇਹਦੀ ਘਾੜਤ ਕਰੋ। ਤੋ ਮਹਾਰਾਜ ਨੇ ਅੱਜ ਇੱਕ ਹੋਕਾ ਦੇ ਕੇ ਗੱਲ ਆਖੀ ਹੈ ਵੀ ਆਪ ਮਨ ਜਾਗਤ ਰਹੋ ਰੇ ਭਾਈ, ਆਖਿਆ ਹੇ ਭਾਈ ਹੇ ਮੇਰੇ ਮਨ ਜਾਗਦਾ ਰਹਿ ਸੁਚੇਤ ਰਹਿ। ਗਾਫਲ ਹੋਏ ਕਿ ਜਿਵੇਂ ਕੋਈ ਘਰ ਦੇ ਵਿੱਚ ਬੜੀ ਬੇਪਰਵਾਹੀ ਨਾਲ ਸੌਂ ਜਾਵੇ, ਉਹਨੂੰ ਇੰਨਾ ਵੀ ਨਾ ਪਤਾ ਲੱਗੇ ਵੀ ਮੇਰੇ ਘਰ ਦੇ ਵਿੱਚ ਕੋਈ ਚੋਰ ਆ ਰਿਹਾ ਹੈ, ਇੰਨਾ ਗਫਲਤ ਦੀ ਨੀਂਦ ਵਿੱਚ ਜਾ ਕੇ ਪੈ ਜਾਵੇ ਤੇ ਉਹ ਘਰ ਦੀ ਬਰਬਾਦੀ ਤੋਂ ਦੁਨੀਆਂ ਦਾ ਕੋਈ ਮੰਤਰ ਤੰਤਰ ਨਹੀਂ ਉਹਨੂੰ ਰੋਕ ਸਕਦਾ। ਤੋ ਹਰ ਬੰਦੇ ਨੂੰ ਇਹ ਪਤਾ ਹੋਣਾ ਚਾਹੀਦਾ। ਜਿਵੇਂ ਆਪਾਂ ਅਕਸਰ ਹੀ ਨਾ, ਮੈਂ ਇਹ ਕਈ ਵਾਰ ਵੇਖਿਆ ਵੀ ਸਾਡੇ ਘਰਾਂ ਦੇ ਬਾਹਰ ਨਾ ਜਿਹੜੇ ਮੇਲ ਬਾਕਸ ਲੱਗੇ ਨੇ, ਇਹਨਾਂ ਮੇਲ ਬਾਕਸਾਂ ਦੇ ਉੱਤੇ ਇੱਕ ਗੱਲ ਅਕਸਰ ਘਰ ਵਾਲਿਆਂ ਨੇ ਲਿਖ ਕੇ ਲਾਈ ਹੁੰਦੀ ਹੈ ਵੀ ਜੰਕ ਮੇਲ ਨੋਟ ਅਲਾਊਡ, ਵੀ ਇੱਥੇ ਤੁਸੀਂ ਕੋਈ ਜਿਹੜਾ ਜੰਕ ਮੇਲ ਹੈ ਉਹ ਇੱਥੇ ਨਾ ਪਾਓ। ਤੇ ਜੇ ਉਹਦੇ ਬਾਵਜੂਦ ਵੀ ਕੋਈ ਪਾ ਜਾਂਦਾ ਹੈ ਤੇ ਜਦੋਂ ਆਪਾਂ ਉਹ ਮੇਲਾਂ ਕੱਢਦੇ ਹਾਂ ਤੇ ਸਿਆਣਾ ਬੰਦਾ ਜਿਹੜਾ ਹੈ ਉਸ ਜੰਕ ਮੇਲ ਨੂੰ ਜੰਕ ਦੇ ਵਿੱਚ ਹੀ ਸੁੱਟ ਦਿੰਦਾ, ਕੂੜੇ ਵਿੱਚ ਹੀ ਸੁੱਟ ਦਿੰਦਾ। ਤੋ ਇੱਦਾਂ ਸਾਡੀ ਜ਼ਿੰਦਗੀ ਦੀ ਖੇਡ ਵੀ ਹੈ ਵੀ ਇੱਥੇ ਵੀ ਖੇਡ ਐਸੀ ਚਾਹੀਦੀ ਹੈ ਵੀ ਜਿਵੇਂ ਜੰਕ ਕੂੜਾ ਜਿੰਨਾ ਗਾਰਬੇਜ ਹੈ ਜਿਹੜਾ ਦੁਨੀਆਂ ਦੇ ਵਿੱਚ ਹੈ, ਮੈਂ ਇੱਕ ਐਸਾ ਉਹਦੇ ਉੱਤੇ ਰੋਕ ਲਾਵਾਂ ਵੀ ਕੋਈ ਕੂੜਾ ਗਾਰਬੇਜ ਕੋਈ ਜੰਕ ਜਿਹੜਾ ਹੈ ਉਹ ਮੇਰੇ ਅੰਦਰ ਨਾ ਜਾਵੇ। ਕਿੰਨੀਆਂ ਚੀਜ਼ਾਂ ਦਾ ਆਪਾਂ ਖਿਆਲ ਰੱਖਦੇ ਹਾਂ। ਥੋੜ੍ਹਾ ਹੌਲੀ ਬੋਲਿਆ ਕਰੋ ਜੀ। ਤੋ ਆਪਾਂ ਕਿੰਨਾ ਖਿਆਲ ਰੱਖਦੇ ਹਾਂ ਇਸ ਚੀਜ਼ ਦਾ। ਹੁਣ ਤੇ ਬੰਦਾ ਕਿਸੇ ਦੁਕਾਨ ਉੱਤੇ ਜਾਵੇ, ਕੋਈ ਰੈਸਟੋਰੈਂਟ ਉੱਤੇ ਜਾਵੇ, ਕੌਫੀ ਸ਼ੋਪ ਉੱਤੇ ਜਾਵੇ, ਤੁਸੀਂ ਵੇਖੋ ਉੱਥੇ ਜਾ ਕੇ ਵੀ ਉਹ ਕਹਿੰਦਾ ਹੈ ਵੀ ਮੇਰੀ ਜਿਹੜੀ ਕੌਫੀ ਹੈ ਉਹਦੇ ਵਿੱਚ ਤੁਸੀਂ ਦੁੱਧ ਕਿਹੜਾ ਪਾਉਣਾ ਹੈ। ਉਹਨਾਂ ਵੀ ਲਿਖ ਕੇ ਲਾਇਆ ਵੀ ਇਹਦੇ ਵਿੱਚ ਕਿੰਨੀਆਂ ਕੈਲਰੀਆਂ ਨੇ, ਮਤਲਬ ਇੱਕ ਬਰੀਕ ਜਿਹੜਾ ਐਲੀਮੈਂਟ ਹੈ ਉਹਦਾ ਵੀ ਨਿਰਣਾ ਕੱਢ ਕੇ ਰੱਖ ਦਿੱਤਾ, ਕਿੰਨੀ ਸ਼ੂਗਰ ਚਾਹੀਦੀ ਹੈ, ਕਿੰਨਾ ਕੁਝ ਹੈ, ਵੀ ਤਾਂ ਕਿ ਮੇਰੀ ਬੋਡੀ ਨੂੰ ਇਹਦਾ ਕੋਈ ਨੁਕਸਾਨ ਨਾ ਹੋਵੇ। ਤਾਂ ਬੰਦਾ ਆਪਣੀ ਹੈਲਥ ਦੇ ਪ੍ਰਤੀ ਕਿੰਨਾ ਕੌਨਸ਼ੀਅਸ ਹੋ ਗਿਆ, ਕਿੰਨਾ ਸਿਆਣਾ ਹੋ ਗਿਆ, ਕਿੰਨਾ ਸੁਚੇਤ ਹੋ ਗਿਆ, ਵੀ ਉਹ ਜਿੱਥੇ ਵੀ ਜਾ ਰਿਹਾ ਹੈ ਇਸ ਗੱਲ ਨੂੰ ਨੋਟ ਕਰ ਰਿਹਾ ਹੈ। ਖਾਸ ਕਰਕੇ ਜਿਹੜੇ ਵੀਰ ਨੌਜਵਾਨ ਜਿਹੜੇ ਨੇ ਉਹ ਜਿੰਮ ਲਾਉਂਦੇ ਨੇ ਜਾਂ ਐਕਸਰਸਾਈਜ਼ ਕਰਦੇ ਨੇ ਉਹ ਇਸ ਚੀਜ਼ ਦਾ ਬਹੁਤ ਧਿਆਨ ਦਿੰਦੇ ਨੇ। ਤੋ ਇਹੋ ਖੇਡ ਜਿਹੜੀ ਹੈ ਦੁਨੀਆਂ ਵਿੱਚ ਵੀ ਹੈ ਵੀ ਅਸੀਂ ਇੰਨੇ ਕੌਨਸ਼ੀਅਸ ਇੰਨੇ ਸਿਆਣੇ ਬਣੀਏ ਵੀ ਕੋਈ ਆਪਣਾ ਜੰਕ ਜਿਹੜਾ ਹੈ, ਆਪਣਾ ਕੂੜਾ ਜਿਹੜਾ ਹੈ ਉਹ ਸਾਡੇ ਅੰਦਰ ਨਾ ਸੁੱਟ ਸਕੇ। ਤੇ ਜੇ ਅਸੀਂ ਅਲਾਓ ਕਰਾਂਗੇ ਤੇ ਅਗਲੇ ਤੇ ਚਾਹੁੰਦੇ ਹੀ ਨੇ, ਤੁਸੀਂ ਖਾਲੀ ਤੁਹਾਡਾ ਪਲਾਟ ਪਿਆ ਹੋਵੇ ਨਾ ਤੁਸੀਂ ਲਿਖ ਕੇ ਲਾ ਦਿਓ ਵੀ ਇੱਥੇ ਕੂੜਾ ਸੁੱਟਣਾ ਅਲਾਓ ਹੈ, ਤੇ ਤੁਸੀਂ ਨੋਟ ਕਰ ਸਕਦੇ ਹੋ ਵੀ ਅਗਲੇ ਦਿਨ ਹੀ ਹੋ ਸਕਦਾ ਹੈ ਵੀ ਸਾਰੀ ਸਰੀ ਦੀ ਗੰਦਗੀ ਉੱਥੇ ਆਣ ਕੇ ਜਿਹੜੀ ਹੈ ਉਹ ਡਿੱਗ ਜਾਵੇ। ਵੈਸੇ ਹੀ ਕੋਈ ਪਲਾਟ ਖਾਲੀ ਪਿਆ ਹੋਵੇ, ਕੋਈ ਜਗ੍ਹਾ ਖਾਲੀ ਪਈ ਹੋਵੇ, ਸਾਡੇ ਲੋਕਾਂ ਦੀ ਆਦਤ ਹੈ ਸੁਭਾਅ ਹੈ। ਤੇ ਮੈਂ ਤਾਂ ਬੜਾ ਹੈਰਾਨ ਰਹਿੰਦਾ ਵੀ ਭਾਵੇਂ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਹਾਂ, ਪਿੱਛੇ ਜੇ ਬੜੀ ਵੀਡੀਓ ਵੀ ਵਾਇਰਲ ਹੋ ਰਹੀ ਸੀ ਵੀ ਖਾਲੀ ਜਗ੍ਹਾ ਪਈ ਸੀ ਕਿਸੇ ਦੀ ਤੇ ਉਹ ਘਰ ਦਾ ਜਿੰਨਾ ਕਚਰਾ ਸੀ ਉਹ ਲਿਆਣ ਕੇ ਉੱਥੇ ਸੁੱਟ ਦਿੱਤਾ। ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੇ ਬੰਨੇ ਲੋਕ ਆਣ ਕੇ ਚੀਜ਼ਾਂ ਲਾ ਜਾਂਦੇ ਨੇ ਵੀ ਜਿੱਥੇ ਖਾਲੀ ਜਗ੍ਹਾ ਹੁੰਦੀ ਹੈ ਉੱਥੇ ਫਿਰ ਦੁਨੀਆਂ ਜਾਂ ਕਬਜ਼ਾ ਕਰਦੀ ਹੈ ਜਾਂ ਕੁਝ ਨਾ ਕੁਝ ਉੱਥੇ ਆਪਣਾ ਉਤਾਰ ਜਾਂਦੀ ਹੈ, ਲਾ ਜਾਂਦੀ ਹੈ। ਤੋ ਉਹਦਾ ਤਰੀਕਾ ਇਹ ਅਪਣਾਇਆ ਗਿਆ ਵੀ ਉਹਨੂੰ ਵਾਰਡ ਕੀਤੀ ਜਾਵੇ, ਉੱਥੇ ਕੋਈ ਦਰਵਾਜ਼ਾ ਲਾਇਆ ਜਾਵੇ, ਉੱਥੇ ਕੋਈ ਕੈਮਰਾ ਲਾਇਆ ਜਾਵੇ ਤਾਂ ਕਿ ਲੋਕ ਉੱਥੇ ਆਣ ਕੇ ਤੁਹਾਡੀ ਖਾਲੀ ਪਈ ਜਗ੍ਹਾ ਦੇ ਵਿੱਚ ਕੁਝ ਸੁੱਟ ਨਾ ਜਾਣ, ਉੱਥੇ ਨਾ ਲਾ ਜਾਣ। ਤੋ ਇਹ ਖੇਡ ਸਾਧ ਸੰਗਤ ਸਾਡੇ ਅੰਦਰ ਦੀ ਵੀ ਹੈ ਵੀ ਜੇ ਅਸੀਂ ਸੁਚੇਤ ਨਹੀਂ ਹਾਂ, ਜੇ ਅਸੀਂ ਸਿਆਣੇ ਨਹੀਂ ਹਾਂ ਤੇ ਸਾਡੇ ਅੰਦਰ ਹਰ ਤਰ੍ਹਾਂ ਦਾ ਜੰਕ ਜਿਹੜਾ ਹੈ ਉਹ

ਚੀਜ਼ਾਂ ਨਜ਼ਰ ਹੀ ਆਉਣ ਲੱਗ ਪੈਂਦੀਆਂ ਨੇ। ਤੁਸੀਂ ਕਦੀ ਵੇਖਿਓ ਬੰਦੇ ਨੇ ਗੱਡੀ ਵੀ ਲੈਣੀ ਹੋਵੇ ਨਾ, ਕੋਈ ਕਾਰ ਲੈਣੀ ਹੋਵੇ, ਉਹਦੇ ਮਨ ਦੇ ਵਿੱਚ ਇਹ ਖਿਆਲ ਆਵੇ ਮੈਂ ਫਲਾਨੀ ਕਾਰ ਲੈਣੀ ਹੈ ਤੇ ਸੜਕ ਦੇ ਉੱਤੇ ਫਿਰ ਉਹਨੂੰ ਉਹੀ ਨਜ਼ਰ ਆਉਣਗੀਆਂ। ਇਹ ਨਹੀਂ ਹੈ ਵੀ ਕੋਈ ਉਦਣ ਵੱਧ ਆ ਜਾਂਦੀਆਂ ਨੇ, ਗੱਲ ਇਹ ਹੈ ਵੀ ਉਹਦੀ ਜਿਹੜੀ ਸੁਰਤ ਦਾ ਧਿਆਨ ਹੈ ਉਹ ਉਹਨਾਂ ਹੀ ਚੀਜ਼ਾਂ ਦੇ ਉੱਤੇ ਜਾਵੇਗਾ। ਤੁਸੀਂ ਇਹ ਕਹੋ ਵੀ ਚਿੱਟੇ ਰੰਗ ਦੀ ਗੱਡੀ ਲੈਣੀ ਹੈ ਤੇ ਤੁਹਾਨੂੰ ਉਸ ਦਿਨ ਏਦਾਂ ਲੱਗੇਗਾ ਜਿੱਦਣ ਸੁਰਤ ਤੁਹਾਡੀ ਪੂਰੀ ਖੁੱਬੀ ਹੋਵੇਗੀ ਕਿ ਅੱਜ ਤੇ ਸੜਕ ਉੱਤੇ ਚਿੱਟੀਆਂ ਗੱਡੀਆਂ ਭੱਜ ਰਹੀਆਂ ਨੇ, ਕਾਲੇ ਰੰਗ ਦੀ ਲੈਣੀ ਹੈ ਤੇ ਕਾਲੀਆਂ ਭੱਜਣਗੀਆਂ, ਲਾਲ ਰੰਗ ਦੀ ਲੈਣੀ ਹੈ ਤੇ ਲਾਲ ਭੱਜਣਗੀਆਂ। ਤੋ ਫਰਕ ਕੋਈ ਨਹੀਂ ਪਿਆ, ਉਹ ਉਦਾਂ ਹੀ ਦੁਨੀਆਂ ਚੱਲ ਰਹੀ ਹੈ। ਖੇਡ ਐਸੀ ਹੈ ਵੀ ਤੁਹਾਡੀ ਸੁਰਤ ਜਿਹਦੇ ਵਿੱਚ ਗੱਡੀ ਜਾਂਦੀ ਹੈ, ਜਿਸ ਚੀਜ਼ ਵਿੱਚ ਲੱਗ ਜਾਂਦੀ ਹੈ, ਬੰਦੇ ਨੇ ਘਰ ਲੈਣਾ ਹੋਵੇ ਤੇ ਏਦਾਂ ਬਾਜ਼ਾਰ ਵਿੱਚੋਂ ਲੰਘਦਾ ਉਹਦੀ ਨਿਗਾਹ ਪਵੇਗੀ ਉਹਨਾਂ ਘਰਾਂ ਤੇ ਵੀ ਆ ਕਿਤੇ ਸੇਲ ਹੋ ਗਿਆ ਹੋ ਤਾਂ ਨਹੀਂ ਗਿਆ, ਇਹ ਤੇ ਕਿਤੇ ਵਿਕਣ ਵਾਲਾ ਤੇ ਨਹੀਂ, ਉਹ ਇੱਕ ਪ੍ਰੋਸੈਸ ਅੰਦਰ ਉਦਾਂ ਦਾ ਚੱਲ ਪੈਂਦਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਹੇ ਮੇਰੇ ਗਾਫਲ ਮਨ ਜਾਗਦਾ ਰਹਿ ਜਾਗਦਾ ਰਹਿ, ਐਵੇਂ ਬੇਪਰਵਾਹ ਹੋ ਕੇ ਆਪਣੀ ਜ਼ਿੰਦਗੀ ਨੂੰ ਕੱਢਣਾ, ਕਿਉਂਕਿ ਜੇ ਬੇਪਰਵਾਹ ਹੋਵੇਗਾ ਤੇ ਸੈਂਸੇ ਸਹਿਮ ਤੇਰੇ ਅੰਦਰ ਆਉਣਗੇ, ਬੇਪਰਵਾਹ ਹੋਵੇਗਾ ਤੇ ਜਿਹੜੀਆਂ ਚੀਜ਼ਾਂ ਨਹੀਂ ਸੀ ਲੈਣੀਆਂ ਚਾਹੁੰਦਾ ਉਹ ਵੀ ਤੇਰੇ ਅੰਦਰ ਆ ਕੇ ਡਿੱਗਣਗੀਆਂ। ਤੂੰ ਆਪਣੇ ਘਰ ਦੇ ਪ੍ਰਤੀ ਸੁਚੇਤ ਹੋ, ਸਿਆਣਾ ਬਣ। ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਕਬੀਰ ਜਿਹਨੂੰ ਕਿਛ ਜਾਣਿਆ ਨਹੀਂ, ਉਹਨਾਂ ਨੇ ਆਖਿਆ ਵੀ ਜਿਨ੍ਹਾਂ ਨੇ ਕੁਝ ਵੀ ਜਾਣਿਆ ਨਹੀਂ, ਜ਼ਿੰਦਗੀ ਦੇ ਭੇਤ ਨੂੰ ਸਮਝਿਆ ਨਹੀਂ, ਤਿੰਨ ਸੁੱਖ ਨੀਂਦ ਬਿਆਏ, ਉਹ ਗਫਲਤਾ ਦੀ ਨੀਂਦ ਦੇ ਵਿੱਚ ਆਪਣੇ ਜੀਵਨ ਨੂੰ ਕੱਢ ਰਹੇ ਨੇ, ਐਨ ਸੁੱਤੇ ਹੋਏ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅੰਦਰ ਜਿਹੜੇ ਸਹਿਮ ਬਣੇ ਹੋਏ ਨੇ, ਅੰਦਰ ਦੀਆਂ ਜਿਹੜੀਆਂ ਤਕਲੀਫਾਂ ਨੇ ਇਹ ਕਿੱਥੋਂ ਆ ਰਹੀਆਂ ਨੇ, ਇਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ, ਉਹ ਕਦੀ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ। ਸਮਝ ਲਓ ਇੱਦਾਂ ਵੀ ਗਫਲਤਾ ਦੀ ਨੀਂਦ ਵਿੱਚ ਐਸੇ ਸੁੱਤੇ ਹੋਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਘਰ ਦੇ ਵਿੱਚ ਇਹ ਕੂੜੇ ਦੇ ਢੇਰ, ਇਹ ਕਰਕਟ ਗੰਦਗੀ ਕਿੱਥੋਂ ਆ ਰਹੀ ਹੈ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹਮੋ ਜੋ ਬੂਝਾ ਬੂਝਣਾ, ਆਖਿਆ ਪਰ ਜਿਹੜੀ ਹੁਣ ਗੱਲ ਮੈਂ ਬੁੱਝ ਲਈ ਹੈ, ਮੈਂ ਸਮਝ ਲਈ ਹੈ, ਪੂਰੀ ਭਰੀ ਬਲਾਏ, ਮੈਂ ਤੇ ਬਲਾ ਆਪਣੇ ਗਲ ਵਿੱਚ ਪਵਾ ਲਈ ਹੈ। ਬਲਾ ਇੱਦਾਂ ਵੀ ਹੁਣ ਮੇਰਾ ਧਿਆਨ ਹੋ ਗਿਆ, ਮੈਂ ਨਹੀਂ ਚਾਹੁੰਦਾ ਵੀ ਜਿਹਨਾਂ ਚੀਜ਼ਾਂ ਨਾਲ ਮੇਰੇ ਅੰਦਰ ਸਹਿਮ ਆਵੇ, ਜਿਹਨਾਂ ਚੀਜ਼ਾਂ ਨਾਲ ਮੇਰੇ ਅੰਦਰ ਸੰਸੇ ਆਉਣ, ਜਿਹਨਾਂ ਚੀਜ਼ਾਂ ਤੋਂ ਮੈਂ ਦੁਖੀ ਹੁੰਦਾ ਰਹਾਂ ਉਹ ਮੇਰੇ ਅੰਦਰ ਆਉਣ, ਮੈਂ ਐਨ ਸੁਚੇਤ ਹੋ ਕੇ ਗੱਲ ਨੂੰ ਬੁੱਝਿਆ ਏ ਸਮਝਿਆ ਏ, ਤੇ ਇੱਕ ਬਲਾ ਮੇਰੇ ਗਲ ਦੇ ਵਿੱਚ ਇਹ ਪੈ ਗਈ ਆਣ ਕੇ। ਉਹਨਾਂ ਨੇ ਸ਼ਬਦ ਤੇ ਭਾਵੇਂ ਬਲਾ ਵਰਤਿਆ, ਪਰ ਗੱਲ ਇਹ ਹੁੰਦੀ ਹੈ, ਵੇਖੋ ਕਿਸੇ ਬੰਦੇ ਦਾ ਨਾ ਆਪਣਾ ਕਾਰੋਬਾਰ ਹੋਵੇ, ਇਹਨੂੰ ਇੱਦਾਂ ਸਮਝੀਏ, ਕਾਰੋਬਾਰ ਹੋਵੇ ਤੇ ਉਸ ਕਾਰੋਬਾਰ ਦੇ ਨਾਲ ਉਹਦਾ ਪਰਿਵਾਰ ਪਲਦਾ ਹੋਵੇ, ਉਸ ਕਾਰੋਬਾਰ ਦੇ ਨਾਲ ਉਹ ਦੁਨਿਆਵੀ ਤੌਰ ਤੇ ਤਰੱਕੀ ਕਰਦਾ ਹੋਵੇ, ਤੇ ਉਹਦੀ ਬਲਾ ਵੀ ਉਹਨੂੰ ਝੱਲਣੀ ਪੈਂਦੀ ਹੈ। ਬਲਾ ਇੱਦਾਂ ਹੈ ਵੀ ਇਹਦੇ ਸੈਂਸ ਦੀ ਗੱਲ ਦਾ ਮਤਲਬ ਇਹ ਹੈ ਵੀ ਉਹਨੂੰ ਫਿਰ ਉੱਦਮ ਵੀ ਉਨੇ ਹੀ ਜ਼ੋਰ ਸ਼ੋਰ ਦੇ ਨਾਲ ਕਰਨਾ ਪੈਂਦਾ ਹੈ। ਤੇ ਜੇ ਕਿਸੇ ਦਾ ਕੋਈ ਕਾਰੋਬਾਰ ਹੀ ਨਹੀਂ, ਜੇ ਉਹਨੇ ਉਹ ਸੁੱਖ ਲੈਣਾ ਹੀ ਨਹੀਂ ਚਾਹੁੰਦਾ, ਫਿਰ ਉਹਨੂੰ ਕੋਈ ਵੀ ਉੱਦਮ ਕਰਨ ਦੀ ਲੋੜ ਨਹੀਂ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਜਿਹੜੀ ਗੱਲ ਨੂੰ ਬੁੱਝ ਲਿਆ ਹੈ ਨਾ, ਹੁਣ ਭਾਵੇਂ ਕਿ ਮੇਰੇ ਗਲ ਵਿੱਚ ਇੱਕ ਬਲਾ ਪੈ ਗਈ ਹੈ ਵੀ ਮੈਨੂੰ ਉੱਦਮ ਕਰਨਾ ਪੈਂਦਾ, ਪਰ ਮੇਰੇ ਮਨ ਦੇ ਅੰਦਰ ਇੱਕ ਤਸੱਲੀ ਆ ਗਈ, ਇੱਕ ਸਹਿਜ ਆ ਗਿਆ, ਇੱਕ ਟਿਕਾ ਆ ਗਿਆ, ਮੈਂ ਸੰਗਤ ਕਰਦਾ ਹਾਂ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜਾਗਦਾ ਰਹਿ, ਹੇ ਮੇਰੇ ਮਨ ਜਾਗਦਾ ਰਹਿ। ਹੁਣ ਜਾਗਣ ਦਾ ਅਰਥ ਕੀ ਹੈ? ਜਾਗਣ ਦਾ ਅਰਥ ਹੈ ਸੁਚੇਤ ਹੋਣਾ। ਸਾਧ ਸੰਗਤ ਉਦਾਂ ਆਪਾਂ ਜਾਗਦੇ ਹਾਂ, ਕੋਈ 2 ਵਜੇ ਉੱਠਦਾ, ਕੋਈ 2:30 ਵਜੇ ਉੱਠਦਾ, ਕੋਈ ਸਾਰੀ ਰਾਤ ਹੀ ਨਹੀਂ ਸੌਂਦਾ, ਉਹ ਵੀ ਤਾਂ ਜਾਗਦਾ ਹੀ ਹੈ ਨਾ। ਕੋਈ 3 ਵਜੇ ਉੱਠਦਾ, ਕੋਈ 4 ਵਜੇ, ਕੋਈ 4:30, 5 ਕਿਸੇ ਵੇਲੇ ਵੀ ਕੋਈ ਉੱਠਦਾ ਹੈ। ਤੋ ਉਹ ਜਿਹੜਾ ਜਾਗਣਾ ਹੈ ਉਹ ਸਾਡੇ ਸਰੀਰ ਦਾ ਜਾਗਣਾ ਹੈ। ਸਰੀਰ ਦੀ ਨੀਂਦ ਜਦੋਂ ਪੂਰੀ ਹੁੰਦੀ ਹੈ ਬੰਦੇ ਦੀ ਅੱਖ ਖੁੱਲ ਜਾਂਦੀ ਹੈ। ਕਈ ਵਾਰ ਹੁਣ ਜਿਹਨਾਂ ਦੀਆਂ ਰਾਤ ਦੀਆਂ ਜੌਬਾਂ ਨੇ, ਜਿਹਨਾਂ ਵੀਰਾਂ ਭਰਾਵਾਂ ਦੀਆਂ, ਉਹ ਫਿਰ ਤੜਕੇ ਆਣ ਕੇ ਘਰਾਂ ਵਿੱਚ ਸੌਂਦੇ ਨੇ, ਉਹ ਵੀ 5-7 ਘੰਟੇ ਦੀ ਨੀਂਦ ਪੂਰੀ ਕਰਕੇ ਫਿਰ ਉੱਠਦੇ ਨੇ। ਹੁਣ ਤੇ ਜਿਹੜਾ ਯੁੱਗ ਚੱਲ ਰਿਹਾ ਇਹਦੇ ਵਿੱਚ ਦੌੜ ਹੀ ਸਾਰੀ ਏਡੀ ਬਣ ਗਈ, ਕਿਉਂਕਿ ਮਸ਼ੀਨੀ ਯੁੱਗ ਹੈ। ਹੁਣ ਪਹਿਲਾਂ ਇੱਦਾਂ ਨਹੀਂ ਸੀ ਹੁੰਦਾ, ਪਹਿਲਾਂ ਸਿੱਧੀ ਜੀ ਬੜੀ ਫਾਰਮੂਲਾ ਸੀ, ਕੁਦਰਤ ਦੇ ਨਾਲ ਚੱਲਣਾ, ਵੀ ਰਾਤ ਕੁਦਰਤ ਨੇ ਸੌਣ ਨੂੰ ਬਣਾਈ ਹੈ ਤੇ ਦਿਨ ਕੰਮ ਕਰਨ ਨੂੰ ਬਣਾਇਆ, ਰਾਤ ਕੰਮ ਕਰਨ ਨੂੰ ਨਹੀਂ ਹੈਗੀ। ਪਰ ਬੰਦੇ ਦੀ ਜਿਹੜੀ ਦੌੜ ਹੈ ਅੱਜ ਦੇ ਮਸ਼ੀਨੀ ਯੁੱਗ ਵਿੱਚ, ਬੰਦਾ ਜਿਹੜਾ ਹੈ ਉਹ ਅੱਜ ਰਾਤਾਂ ਨੂੰ ਵੀ ਜਾਗ ਰਿਹਾ, ਮਿਹਨਤ ਕਰ ਰਿਹਾ। ਤੋ ਹਰ ਬੰਦੇ ਦੀ ਇੱਕ ਨੀਂਦ ਹੈ ਜਿਹੜੀ 7-8 ਘੰਟੇ ਲੈ ਕੇ ਉੱਠਦਾ ਹੈ। ਤੋ ਮਹਾਰਾਜ ਨੇ ਆਖਿਆ ਪਰ ਇੱਦਾਂ ਵੀ ਹੁੰਦਾ ਵੀ ਸਰੀਰ ਕਰਕੇ ਤੇ ਬੰਦਾ ਜਾਗ ਰਿਹਾ ਹੈ, ਉਦਾਂ ਗਫਲਤ ਦੀ ਨੀਂਦ ਵਿੱਚ ਬੰਦਾ ਸਾਰੀ ਜ਼ਿੰਦਗੀ ਵੀ ਸੁੱਤਾ ਰਵੇ, ਸੁਚੇਤ ਨਹੀਂ ਹੈਗਾ। ਤੋ ਮਹਾਰਾਜ ਬਾਣੀ ਵਿੱਚ ਇੱਕ ਸ਼ਬਦ ਬੜਾ ਪਿਆਰਾ ਰੱਖਦੇ ਨੇ, ਆਮ ਨਾ ਜਿਹੜੇ ਹਿੰਦੂ ਵੀਰ ਸੀ ਉਹ ਜਗਰਾਤਾ ਕਰਦੇ ਹੁੰਦੇ ਸੀ, ਤੁਹਾਨੂੰ ਸ਼ਾਇਦ ਇਹਦਾ ਪਤਾ ਹੋਵੇ ਵੀ ਜਗਰਾਤੇ ਹੋਣੇ ਮਹਾਮਾਈ ਦੇ ਦੇਵੀ ਦੇ, ਸਾਰੀ ਰਾਤ ਉਹਨਾਂ ਕੀ ਕਰਦੇ ਰਹਿਣਾ, ਜਾਗਦੇ ਰਹਿਣਾ।

ਜੇ ਨੀਂਦ ਆਉਣ ਵੀ ਲੱਗਣੀ ਤੇ ਉਹਨਾਂ ਨੂੰ ਏਦਾਂ ਲੱਗਦਾ ਵੀ ਇਹ ਤੇ ਬੜਾ ਗੁਨਾਹ ਹੋ ਜਾਣਾ ਜੇ ਨੀਂਦ ਆ ਗਈ। ਕੁਦਰਤੀ ਹੈ, ਵੇਖੋ ਜੇ ਬੰਦਾ ਸੁੱਤਾ ਨਹੀਂ, ਨੀਂਦ ਪੂਰੀ ਨਹੀਂ ਹੋਈ ਤੇ ਉਹਦੇ ਉੱਤੇ ਪ੍ਰਭਾਵ ਉਹਦਾ ਪਵੇਗਾ, ਜਾਂ ਸਰੀਰ ਵਿੱਚ ਕਿਸੇ ਚੀਜ਼ ਦੀ ਡੈਫੀਸ਼ੈਂਸੀ ਹੋਵੇ ਤੇ ਤਾਂ ਵੀ ਨੀਂਦ ਆਵੇਗੀ। ਹੁਣ ਸ਼ਾਮਾਂ ਨੂੰ ਉਹਨਾਂ ਨੇ ਜਾਗਣਾ ਤੇ ਤੜਕੇ ਤੱਕ ਜਾਗਦੇ ਰਹਿਣਾ, ਸਵੇਰ ਤੱਕ ਜਾਗਦੇ ਰਹਿਣਾ, ਦਿਨੇ ਕੰਮਾਂ ਕਾਰਾਂ ਤੇ ਰਹਿਣਾ ਤੇ ਉਹ ਮਹਾਮਾਰੀ ਦਾ ਕੋਈ ਜਗਰਾਤਾ ਜਿਹੜਾ ਸੀ ਜਾਂ ਕੋਈ ਦੇਵੀ ਦੇਵਤਿਆਂ ਦੀ ਉਸਤਤ ਉਹਨਾਂ ਨੇ ਸਾਰੀ ਰਾਤ ਜਾ ਕੇ ਕੱਟਣੀ ਤੇ ਅਗਲੇ ਦਿਨ ਉਹਨਾਂ ਨੇ ਕਹਿਣਾ ਵੀ ਹੁਣ ਅਸੀਂ ਮਹਾਮਾਰੀ ਦਾ ਜਗਰਾਤਾ ਕੱਟ ਲਿਆ, ਸਾਰੀ ਰਾਤ ਜਾਗ ਲਿਆ ਏ ਤੇ ਹੁਣ ਜਿਹੜਾ ਹੈ ਉਹ ਸਾਨੂੰ ਸੁੱਖ ਮਿਲਣਗੇ। ਮਤਲਬ ਇੱਦਾਂ ਦਾ ਉਹਨਾਂ ਦੀ ਇੱਕ ਥਿਊਰੀ, ਇੱਕ ਵਿਚਾਰ ਅੱਜ ਵੀ ਪਿੰਡਾਂ ਥਾਵਾਂ ਸ਼ਹਿਰਾਂ ਵਿੱਚ ਆਪਾਂ ਵੇਖ ਸਕਦੇ ਹਾਂ ਵੀ ਇਹ ਗੱਲਾਂ ਚੱਲਦੀਆਂ। ਤੋ ਸਾਡੇ ਵਿੱਚ ਵੀ ਇਹ ਸਿਸਟਮ ਚੱਲਿਆ ਉਹਨਾਂ ਦੀ ਕਾਪੀ, ਕਿਉਂਕਿ ਅਸੀਂ ਬੜੇ ਕਰਦੇ ਹਾਂ, ਨਕਲ 'ਚ ਸਿੱਖ ਵੀ ਹੈਗੇ ਨੇ ਨਾ। ਤੋ ਸਾਡੇ ਵਿੱਚ ਵੀ ਇਹ ਖੇਡ ਚੱਲੀ ਹੈ, ਜਿਵੇਂ ਤੁਸੀਂ ਆਪ ਰਹਿਣ ਸਬਾਈ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੀ ਤਾਂ ਇਹੋ ਚੀਜ਼ ਹੀ ਹੈ ਵੀ ਸਾਰੀ ਰਾਤ ਜਾਗਦੇ ਰਹਿਣਾ, ਰਹਿਣ ਸਬਾਈ ਕੀਰਤਨ। ਇੱਕ ਤਾਂ ਸਾਨੂੰ ਹੁਣ ਗੱਲ ਕਰਨ ਲੱਗੇ ਇੱਦਾਂ ਵੀ ਡਰ ਲੱਗਦਾ ਹੈ, ਕਿਉਂਕਿ ਸਾਡਾ ਸਿੱਧਾ ਹੀ ਸਵਾਲ ਇਹ ਹੁੰਦਾ ਫਿਰ ਕੀਰਤਨ ਕਰਦੇ ਨੇ ਕੋਈ ਮਾੜਾ ਕੰਮ ਤਾਂ ਨਹੀਂ ਕਰਦੇ, ਗੱਲ ਮਾੜੇ ਚੰਗੇ ਦੀ ਨਹੀਂ ਕਰ ਰਿਹਾ ਮੈਂ, ਗੱਲ ਸਮਝਣ ਵਾਲੀ ਹੈ, ਸ਼ਬਦ ਦੀ ਸੈਂਸ ਸਮਝੀ ਦੀ ਹੈ। ਮਾੜਾ ਚੰਗਾ ਕੁਝ ਨਹੀਂ ਹੁੰਦਾ ਦੁਨੀਆ ਉੱਤੇ, ਤੁਸੀਂ ਆਪਣੇ ਅਕੋਰਡਿੰਗ ਕਿਸੇ ਚੀਜ਼ ਨੂੰ ਮਾੜਾ ਬਣਾ ਲੈਂਦੇ ਹੋ, ਕਿਸੇ ਚੀਜ਼ ਨੂੰ ਚੰਗਾ ਬਣਾ ਲੈਂਦੇ ਹੋ। ਵੀ ਬਾਣੀ ਜਿਹੜੀ ਹੈ ਉਹ ਅੰਮ੍ਰਿਤ ਵੇਲੇ ਪੜ੍ਹੋ, ਸ਼ਾਮਾਂ ਨੂੰ ਪੜ੍ਹੋ, ਜਦੋਂ ਤੁਹਾਡਾ ਸਮਾਂ ਲੱਗਦਾ ਹੈ ਤੁਸੀਂ ਪੜ੍ਹ ਸਕਦੇ ਹੋ, ਉਹ ਕੋਈ ਗੁਨਾਹ ਨਹੀਂ ਹੁੰਦਾ, ਮਾੜਾ ਨਹੀਂ ਹੁੰਦਾ, ਤੁਸੀਂ ਰਾਤ ਨੂੰ ਪੜ੍ਹ ਲਓ, ਦਿਨੇ ਪੜ੍ਹ ਲਓ। ਪਰ ਕਈ ਵਾਰ ਸਾਨੂੰ ਇਹ ਤਾਂ ਲੱਗਦਾ ਹੁਣ ਬੰਦਾ ਜਿਹੜਾ ਸਾਰੀ ਰਾਤ ਜਾਗਦਾ ਰਿਹਾ, ਸਵੇਰੇ 6 ਸ਼ਾਮੀ 6 ਵਜੇ ਦਾ ਕੋਈ ਸਮਾਗਮ ਆਰੰਭ ਹੋਇਆ, ਤੜਕੇ 5-7 ਵਜੇ ਤਾਈਂ ਉਹ ਚੱਲਿਆ, ਤੇ ਬੰਦਾ ਜਿਹੜਾ 12 ਘੰਟੇ ਅੱਖਾਂ ਖੋਲ ਕੇ ਜੇ ਨੀਂਦ ਵੀ ਆਉਂਦੀ ਸੀ ਤੇ ਜਾਗਦਾ ਰਿਹਾ, ਕੀਰਤਨ ਕਰਦਾ ਰਿਹਾ। ਪਰ ਜਿਹੜੇ ਜਾਗਰਣ ਦੀ ਗੱਲ ਬਾਣੀ ਨੇ ਕੀਤੀ, ਬਾਣੀ ਨੇ ਤੇ ਵੱਖਰੀ ਗੱਲ ਕੀਤੀ ਸੀ, ਸਰੀਰ ਦੇ ਜਾਗਣ ਦੀ ਤੇ ਮਹਾਰਾਜ ਨੇ ਗੱਲ ਹੀ ਨਹੀਂ ਕੀਤੀ। ਹੁਣ ਵੇਖੋ ਸ਼ਬਦ ਹੈ ਮਹਾਰਾਜ ਦਾ, ਉਹਨਾਂ ਆਖਿਆ ਜਾਗਣਾ ਜਾਗਣ ਨੀਕਾ, ਜਾਗਣਾ ਜਾਗਣ ਨੀਕਾ, ਨੀਕਾ ਦਾ ਅਰਥ ਹੁੰਦਾ ਉੱਤਮ, ਜਾਗਣਾ ਦਾ ਇੱਥੇ ਮਤਲਬ ਹੈ ਜਗਰਾਤਾ ਕੱਟਣਾ। ਆਖਿਆ ਜਗਰਾਤਾ ਕੱਟਣਾ ਉੱਤਮ ਹੈ ਮਹਾਰਾਜ ਕਿੱਥੇ, ਆਖਿਆ ਹਰ ਕੀਰਤਨ ਮੈਂ ਜਾਗਣਾ। ਰੱਬੀ ਸਿਫਤ ਸਲਾਹ ਦੇ ਵਿੱਚ ਜਦੋਂ ਬੰਦੇ ਦਾ ਮਨ ਜਾਗ ਜਾਂਦਾ ਹੈ, ਮਨ ਹੀ ਸੌਂਦਾ ਹੈ ਤੇ ਮਨ ਨਹੀਂ ਜਾਗਣਾ, ਜੇ ਮਨ ਨਹੀਂ ਜਾਗ ਰਿਹਾ ਮਨ ਕਿਵੇਂ ਜਾਗੇਗਾ, ਮਨ ਜਾਗੇਗਾ ਜਦੋਂ ਮਨ ਨੂੰ ਆਪਣੇ ਬਾਰੇ ਗਿਆਨ ਹੋਵੇਗਾ, ਮਨ ਨੂੰ ਆਪਣੇ ਬਾਰੇ ਬੋਧ ਹੋਵੇਗਾ, ਮਨ ਨੂੰ ਆਪਣੇ ਬਾਰੇ ਸਮਝ ਹੋਵੇਗੀ। ਤੋ ਜੇ ਮਨ ਆਪਣੇ ਬਾਰੇ ਸਮਝ ਹੀ ਨਹੀਂ ਰਿਹਾ, ਆਪਣੇ ਹੰਕਾਰ ਤੋਂ ਮਨ ਜਾਣੂ ਨਹੀਂ ਹੈ, ਜੇ ਮਨ ਆਪਣੇ ਲੋਭ ਤੋਂ ਜਾਣੂ ਨਹੀਂ ਹੈ, ਜੇ ਮਨ ਆਪਣੇ ਲਾਲਚ ਤੋਂ ਜਾਣੂ ਨਹੀਂ ਹੈ, ਤੇ ਫਿਰ ਮਨ ਜਾਗਿਆ ਥੋੜਾ, ਮਨ ਤੇ ਸੁੱਤਾ ਹੋਇਆ, ਅੱਖਾਂ ਜਾਗੀਆਂ ਨੇ, ਜਗਰਾਤਾ ਕੱਟੇ, ਅੱਖਾਂ ਜਾਗੀਆਂ ਨੇ, ਸਰੀਰ ਜਾਗਿਆ, ਮਨ ਥੋੜਾ ਜਾਗਿਆ, ਮਨ ਨੇ ਤੇ ਆਪਣੀਆਂ ਆਦਤਾਂ ਨੂੰ ਕਦੀ ਪਛਾਣਿਆ ਹੀ ਨਹੀਂ, ਮਨ ਨੇ ਕਦੀ ਨਹੀਂ ਵੇਖਿਆ ਵੀ ਮੇਰੀਆਂ ਆਦਤਾਂ ਕੀ ਨੇ, ਮਨ ਨੇ ਕਦੀ ਨਹੀਂ ਵੇਖਿਆ ਵੀ ਮੇਰੇ ਅੰਦਰ ਲਾਲਚ ਕਿੰਨਾ ਹੈ, ਮੇਰੇ ਅੰਦਰ ਹੰਕਾਰ ਕਿੰਨਾ ਹੈ, ਮੇਰੇ ਅੰਦਰ ਈਰਖਾ ਜਲਣ ਕਿੰਨੀ ਹੈ, ਮਨ ਤੇ ਜਾਗਿਆ ਹੀ ਨਹੀਂ, ਸਰੀਰ ਕਰਕੇ ਬੰਦਾ ਜਾਗ ਲਿਆ। ਤੋ ਉਹ ਜਿਹੜਾ ਸਰੀਰ ਕਰਕੇ ਜਾਗਦੇ ਸੀ ਲੋਕ, ਸਤਿਗੁਰ ਨੇ ਉਹਨਾਂ ਨੂੰ ਸਮਝਾਇਆ ਵੀ ਏਦਾਂ ਕੋਈ ਲਾਭ ਨਹੀਂ ਹੈ ਭਾਈ, ਰੱਬੀ ਸਿਫਤ ਸਲਾਹ ਵਿੱਚ ਆਪਣੇ ਮਨ ਨੂੰ ਜਗਾਉਣਾ ਹੈ, ਕਿਉਂਕਿ ਸੁੱਤਾ ਮਨ ਹੈ, ਸਰੀਰ ਨਹੀਂ ਸੁੱਤਾ, ਸਰੀਰ ਜਾਗ ਜਾਵੇਗਾ। ਸਰੀਰ ਨੂੰ ਜਗਾਉਣ ਦੇ ਕਈ ਸਾਧਨ ਹੈਗੇ ਨੇ, ਜਿਹੜੇ ਲੋਕ ਨਸ਼ਾ ਪੱਤਾ ਵੀ ਕਰਦੇ ਨੇ ਉਹ ਵੀ ਸਰੀਰ ਨੂੰ ਜਗਾ ਲੈਂਦੇ ਨੇ, ਕੋਈ ਕਿਸੇ ਤਰ੍ਹਾਂ ਦਾ ਨਸ਼ਾ ਲੈ ਕੇ, ਡੋਜ਼ ਲੈ ਕੇ, ਕੋਈ ਕੌਫੀ ਪੀ ਕੇ ਵੀ ਕਹਿੰਦਾ ਵੀ ਸਰੀਰ ਹੁਣ ਜਿਹੜਾ ਉਹ ਬੜਾ ਫੁਰਤੀਲਾ ਜਿਹਾ ਹੋ ਗਿਆ, ਜਾਗ ਗਿਆ। ਤੋ ਸਰੀਰ ਨੂੰ ਜਗਾਉਣ ਦੀਆਂ ਹਜ਼ਾਰਾਂ ਚੀਜ਼ਾਂ ਨੇ, ਪਰ ਮਨ ਨੂੰ ਜਗਾਉਣ ਦੀ ਚੀਜ਼ ਜਿਹੜੀ ਹੈ ਉਹ ਕੇਵਲ ਬਾਣੀ ਹੈ, ਉਹ ਕੇਵਲ ਗੁਰੂ ਦਾ ਸ਼ਬਦ ਹੈ। ਹੁਣ ਮਨ ਸੁੱਤਾ ਕਿਵੇਂ ਹੈ, ਆਪਾਂ ਸਤਿਗੁਰ ਦੀ ਬਾਣੀ ਦੇ ਵਿੱਚੋਂ ਪੜ੍ਹ ਲੈਂਦੇ ਹਾਂ। ਮਹਾਰਾਜ ਕਹਿੰਦੇ ਨੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਨੈਣ ਸੁੱਤੇ ਹੋਏ ਨੇ, ਅੱਖਾਂ ਸੁੱਤੀਆਂ ਹੋਈਆਂ ਨੇ, ਕਿਵੇਂ ਆਖਿਆ ਪਰ ਦ੍ਰਿਸ਼ਟ ਵਿਕਾਰ, ਇਹ ਵਿਕਾਰ ਭੋਗਦੀਆਂ ਭੋਗਦੀਆਂ ਅੱਖਾਂ ਸੁੱਤੀਆਂ ਹੋਈਆਂ ਨੇ, ਇਹਨਾਂ ਨੂੰ ਸਮਝ ਹੀ ਕੋਈ ਨਹੀਂ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਆਖਿਆ ਕੰਨ ਵੀ ਸੁੱਤੇ ਹੋਏ ਨੇ, ਕਿਵੇਂ ਨਿੰਦਿਆਂ ਨੂੰ ਸੁਣ ਸੁਣ ਕੇ, ਨਿੰਦਿਆਂ ਨੂੰ ਸੁਣ ਸੁਣ ਕੇ ਕੰਨ ਸੌਂ ਗਏ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਤੋਂ ਮਹਾਰਾਜ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ, ਆਖਿਆ ਅੱਖਾਂ ਸੁੱਤੀਆਂ, ਕੰਨ ਸੁੱਤੇ, ਫਿਰ ਆਖਿਆ ਮਨ ਸੋਇਆ ਮਾਇਆ ਬਿਸਮਾਦ, ਮਨ ਵੀ ਸੁੱਤਾ ਹੋਇਆ ਕਿਹਦੇ ਵਿੱਚ, ਗਫਲਤ ਦੀ ਨੀਂਦ ਵਿੱਚ, ਮਾਇਆ ਦੇ ਮੋਹ ਦੇ ਵਿੱਚ ਮਨ ਸੁੱਤਾ ਹੋਇਆ। ਤੋ ਮਹਾਰਾਜ ਨੇ ਬਾਣੀ ਵਿੱਚ ਆਖਿਆ ਰਾਜਨ ਕਿਉਂ ਸੋਇਆ, ਆਖਿਆ ਇਹ ਮੇਰੇ ਮਨ ਰਾਜੇ ਤੂੰ ਕਿਉਂ ਸੁੱਤਿਆ ਹੋਇਆ ਹੈ, ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ,
ਐਨ ਨੀਂਦ ਭਰ ਕੇ ਕਿਉਂ ਸੁੱਤਾ ਹੋਇਆ, ਜਾਗਤ ਕਤ ਨਾ ਹੀ ਰਾਮ, ਤੂੰ ਜਾਗਦਾ ਕਿਉਂ ਨਹੀਂ? ਕਿਹਨੂੰ ਆਖਿਆ? ਮਨ ਨੂੰ ਆਖਿਆ ਨਾ, ਸਰੀਰ ਨੂੰ ਥੋੜਾ ਆਖਿਆ। ਤੂੰ ਸਤਿਗੁਰ ਨੇ ਆਖਿਆ, ਮਨ ਸੋਇਆ ਮਾਇਆ ਬਿਸਮਾਦ, ਮਨ ਵੀ ਬੰਦੇ ਦਾ ਸੁੱਤਾ ਹੈ, ਕੋਈ ਇਹਨੂੰ ਸਮਝ ਨਹੀਂ, ਇਹ ਉੱਗਣ ਕੁਮਾਰਿਆ ਗਫਲਤ ਦੀ ਨੀਂਦ ਵਿੱਚ ਹੈ, ਵਿਕਾਰਾਂ ਵਿੱਚ ਹੈ, ਐਨ ਘੂਕੀ ਚੜੀ ਹੋਈ ਹੈ। ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਆਹ ਜਿਹੜਾ ਸਰੀਰ ਰੂਪੀ ਘਰ ਹੈ, ਇਹਦੇ ਵਿੱਚ ਕੋਈ ਵਿਰਲਾ ਹੀ ਜਾਗਦਾ ਹੈ, ਵਿਰਲਾ ਹੀ। ਤੇ ਜਿਹੜਾ ਜਾਗੇਗਾ ਉਹਨੂੰ ਅੰਦਰੋਂ ਇੱਕ ਵਸਤੂ ਲੱਭੇਗੀ, ਜਿਹੜਾ ਜਾਗੇਗਾ ਉਹਨੂੰ ਸਾਰਾ ਕੁਝ ਅੰਦਰੋਂ ਪ੍ਰਾਪਤ ਹੋਵੇਗਾ, ਪਰ ਜਿਹੜਾ ਸੁੱਤਾ ਰਿਹਾ ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ। ਉਹ ਇੱਕ ਮੁਹਾਵਰਾ ਹੁੰਦਾ ਸੀ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਉਹ ਗਿਆਨੀ ਦਿੱਤ ਸਿੰਘ ਹੋਣਾ ਨੇ ਇਹਦੇ ਬਾਰੇ ਲਿਖਿਆ, ਉਹ ਕਹਿੰਦੇ ਵੀ ਇਹ ਮੁਹਾਵਰੇ ਦਾ ਅਰਥ ਕੀ ਹੈ, ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਉਹ ਕਹਿੰਦੇ ਦਰਅਸਲ ਵਿੱਚ ਇਹ ਕਹਾਣੀ ਬਣੀ ਹੈ ਵੀ ਕੋਈ ਬੰਦਾ ਸੀ ਤੇ ਇੱਕ ਉਹਦਾ ਗੁਆਂਢੀ ਸੀ, ਤੇ ਦੋਵਾਂ ਦੇ ਘਰਾਂ ਵਿੱਚ ਮੱਝਾਂ ਸਨ, ਤੇ ਮੱਝਾਂ ਨੇ ਜਦੋਂ ਸਾਲ ਬਾਅਦ ਸੂਣਾ ਤੇ ਇੱਕ ਨੇ ਇੱਕ ਦੀ ਮੱਝ ਨੇ ਕੱਟੀਆਂ ਹੀ ਦੇਣੀਆਂ ਤੇ ਦੂਜੇ ਦੀ ਮੱਝ ਨੇ ਕੀ ਦੇਣੇ? ਕੱਟੇ ਦੇਣੇ। ਤੇ ਉਹ ਇੱਕ ਦਿਨ ਉਹਨੂੰ ਸਵਾਲ ਪੁੱਛਦਾ, ਕਹਿੰਦਾ ਯਾਰ ਤੇਰੀਆਂ ਮੱਝਾਂ ਹਮੇਸ਼ਾ ਹੀ ਕੱਟੀਆਂ ਦਿੰਦੀਆਂ ਨੇ ਤੇ ਸਾਡੇ ਤੇ ਕੱਟੀ ਹੁੰਦੀ ਕੋਈ ਨਹੀਂ, ਸਾਡੇ ਤੇ ਜਦੋਂ ਵੇਖੋ ਤੇ ਕੱਟਾ ਹੀ ਹੁੰਦਾ। ਉਹਨੇ ਫਿਰ ਅੱਗੋਂ ਗੱਲ ਨੂੰ ਆਖੀ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ, ਉਹਨਾਂ ਦੇ ਹੱਥੇ ਕੱਟੇ ਹੀ ਆਉਣੇ ਨੇ। ਉਹ ਕਹਿੰਦਾ ਭਰਾਵਾ ਇਹਦਾ ਰੀਜ਼ਨ ਇਹ ਹੈ, ਉਹਨੂੰ ਬਾਅਦ ਵਿੱਚ ਇਸ ਗੱਲ ਦੀ ਸਮਝ ਲੱਗੀ ਵੀ ਮੈਂ ਜਦੋਂ ਮੱਝ ਸੁਣੀ ਮੈਂ ਤਾਂ ਸੁੱਤਾ ਹੋਇਆ ਸੀ, ਤੇ ਉਹਨੇ ਕੀ ਕਰਨਾ ਵੀ ਉਹਦੀ ਮੱਝ ਨੇ ਭਾਵੇਂ ਕੱਟਾ ਹੀ ਦਿੱਤਾ ਹੋਣਾ, ਉਹਨੇ ਬਦਲ ਲੈਣਾ। ਉਹਨੇ ਕੱਟਾ ਤੇ ਕੱਟੀ ਨੂੰ ਆਪਸ ਵਿੱਚ ਬਦਲ ਲੈਣਾ। ਐਸਾ ਨਹੀਂ ਸੀ ਵੀ ਉਹਦੀ ਮੱਝ ਨੇ ਕੱਟੀਆਂ ਨਹੀਂ ਸਨ ਦਿੱਤੀਆਂ, ਦਿੱਤੀਆਂ ਉਹਨੇ ਵੀ ਸਨ ਪਰ ਸੁੱਤਾ ਹੋਇਆ ਸੀ ਉਹਨੂੰ। ਤੋ ਤਾਂ ਇੱਕ ਗੱਲ ਬਣ ਗਈ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਤੋ ਜਦੋਂ ਅਸੀਂ ਜਾਗਾਂਗੇ, ਸੁਚੇਤ ਹੋਵਾਂਗੇ, ਸੁਚੇਤ ਹੋਣਾ ਹੈ ਦੁਨੀਆਂ ਦੇ ਪ੍ਰਤੀ ਨਹੀਂ, ਸੁਚੇਤ ਹੋਣਾ ਹੈ ਆਪਣੇ ਆਪ ਪ੍ਰਤੀ। ਮਹਾਰਾਜ ਨੇ ਬਾਣੀ 'ਚ ਲਿਖਿਆ, ਗਿਆਨੀ ਹੋਏ ਸੋ ਚੇਤਨ ਹੋਏ। ਜਿਹੜਾ ਗਿਆਨੀ ਹੈ ਉਹ ਚੇਤਨ ਹੈ, ਉਹ ਸੁਚੇਤ ਹੈ ਆਪਣੇ ਆਪ ਪ੍ਰਤੀ। ਉਹਨੂੰ ਆਪਣੇ ਐਕਸ਼ਨਸ ਦਾ ਪਤਾ ਹੈ, ਉਹਨੂੰ ਹਰ ਸਟੈਪ ਦਾ ਪਤਾ ਹੈ। ਜਿਵੇਂ ਮਹਾਰਾਜ ਦਾ ਬਚਨ ਹੈ, ਆਪਾਂ ਇੱਕ ਹੁਕਮਨਾਮਾ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਉੱਥੇ ਮਹਾਰਾਜ ਕਹਿੰਦੇ ਨੇ ਵੀ ਰੱਖ ਰੱਖ ਚਰਨ ਧਰੇ ਵਿਚਾਰੀ। ਜਿਹੜਾ ਵਿਚਾਰਵਾਨ ਬੰਦਾ ਹੈ ਉਹ ਹਰ ਸਟੈਪ ਨੂੰ ਬੜਾ ਸੋਚ ਸਮਝ ਕੇ ਧਰਦਾ ਹੈ, ਪਰ ਜਿਹੜਾ ਵਿਚਾਰ ਤੋਂ ਸੱਖਣਾ ਹੁੰਦਾ, ਜਿਹਦੇ ਕੋਲ ਕੋਈ ਥੋਟ ਹੀ ਨਹੀਂ, ਕੋਈ ਵਿਚਾਰ ਹੀ ਨਹੀਂ, ਉਹਨੇ ਤੇ ਅੰਨਿਆਂ ਵਾਂਗੂ ਕੰਮ ਜਿਹੜੇ ਨੇ ਉਹ ਕਰੀ ਜਾਣੇ ਨੇ। ਵਿਚਾਰਵਾਨ ਬੰਦਾ ਗੱਲਾਂ ਨੂੰ 100 ਵਾਰ ਸੋਚ ਲੈਂਦਾ, ਪਰ ਵਿਚਾਰ ਤੋਂ ਸੱਖਣਾ ਬੰਦਾ ਕਦੀ ਵੀ ਜਿਹੜਾ ਹੈ ਉਹ ਸੋਚਦਾ ਨਹੀਂ। ਉਹਦਾ ਰੀਜ਼ਨ ਪਤਾ ਕੀ ਹੈ? ਉਹਦੀ ਜਿਹੜੀ ਈਗੋ ਹੁੰਦੀ ਹੈ, ਉਹਦਾ ਜਿਹੜਾ ਹੰਕਾਰ ਹੁੰਦਾ ਹੈ, ਉਹਨੂੰ ਉੱਧਰਲੇ ਬੰਨੇ ਸੋਚ ਨਹੀਂ ਦਿੰਦਾ। ਤੇ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ। ਕਈ ਵਾਰ ਆਪਾਂ ਆਪਣੇ ਕਹਿੰਦੇ ਧੀ ਪੁੱਤਰ ਬੱਚੇ ਮਾੜੇ ਨਿਕਲ ਆਏ, ਰੀਜ਼ਨ ਕੀ ਹੈ? ਵੀ ਮਾਤਾ ਪਿਤਾ ਜਿਹੜੇ ਨੇ ਉਹਨਾਂ ਨੇ ਕਦੀ ਇਸ ਗੱਲ ਨੂੰ ਵਿਚਾਰਿਆ ਹੀ ਨਹੀਂ ਵੀ ਸਾਡੇ ਐਕਸ਼ਨ ਦਾ ਸਾਡੇ ਬੱਚੇ ਉੱਤੇ ਅਸਰ ਕੀ ਪਵੇਗਾ। ਉਹ ਤੇ ਆਪਣੇ ਹੰਕਾਰ ਵਿੱਚ ਲੜ ਰਹੇ ਸੀ ਦੋਵੇਂ ਜਾਣੇ। ਉਹਨਾਂ ਦੀ ਤੇ ਆਪਣੀ ਈਗੋ ਜਿਹੜੀ ਸੀ ਉਹ ਬੜੀ ਉੱਪਰਲੇ ਲੈਵਲ ਦੀ ਸੀ, ਤੇ ਉਹਨਾਂ ਨੇ ਇਸ ਗੱਲ ਨੂੰ ਸੋਚਿਆ ਹੀ ਨਹੀਂ, ਇਸ ਗੱਲ ਨੂੰ ਵਿਚਾਰਿਆ ਹੀ ਨਹੀਂ। ਇਹੋ ਸਮਝਦੇ ਰਹੇ ਵੀ ਬੱਚਾ ਤਾਂ ਛੋਟਾ ਹੈ, ਚਲੋ ਕੋਈ ਗੱਲ ਨਹੀਂ। ਪਰ ਨਹੀਂ, ਉਹਦੇ ਬਿਹੇਵੀਅਰ ਉੱਤੇ, ਉਹਦੇ ਸੁਭਾਅ ਉੱਤੇ ਤੁਹਾਡੀ ਲੜਾਈ ਦਾ, ਤੁਹਾਡੀਆਂ ਗੱਲਾਂ ਦਾ ਅਸਰ ਪੈਂਦਾ ਹੈ। ਹਾਂ, ਤੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਰੱਖ ਰੱਖ ਚਰਨ ਧਰੇ ਵਿਚਾਰੀ। ਜਿਹੜਾ ਵਿਚਾਰਵਾਨ ਬੰਦਾ ਹੈ, ਚਰਨ ਧਰੇ ਦਾ ਮਤਲਬ ਐਵਰੀ ਸਟੈਪ ਜਿਹੜਾ ਹੁੰਦਾ ਹੈ ਨਾ, ਉਹ ਬੜਾ ਸਮਝ ਕੇ ਸੁਚੇਤ ਹੋ ਕੇ ਧਰਦਾ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਖਿਆ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਆਹ ਜਿਹੜਾ ਅੰਦਰ ਦਾ ਘਰ ਹੈ ਨਾ, ਇਹਦੇ ਵਿੱਚ ਕੋਈ ਵਿਰਲਾ ਹੀ ਜਾਗਦਾ ਰਹਿੰਦਾ ਹੈ। ਸਾਬਤ ਵਸਤੂ ਆਪਣੀ ਲਹਿ, ਜਿਹੜਾ ਜਾਗੇਗਾ ਉਹਨੂੰ ਸਬੂਤੀ ਵਸਤੂ ਮਿਲੇਗੀ, ਤੇ ਜਿਹੜਾ ਨਹੀਂ ਜਾਗਦਾ ਉਹਨੂੰ ਫਿਰ ਕੁਝ ਵੀ ਨਹੀਂ ਮਿਲਦਾ। ਇੱਕ ਟਾਈਮ ਹੈ ਨਾ, ਮਹਾਰਾਜ ਨੇ ਕਿਹਾ ਸਗਲ ਸਹੇਲੀ ਆਪਣੇ ਰਸ ਮਾਤੀ। ਜਿਹੜੀਆਂ ਸਾਰੀਆਂ ਸਹੇਲੀਆਂ ਨੇ ਉਹ ਕਹਿੰਦੇ ਆ ਗਿਆਨ ਇੰਦਰੇ, ਇਹ ਸਹੇਲੀਆਂ ਨੇ, ਇਹ ਆਪਣੇ ਰਸਾਂ ਦੇ ਵਿੱਚ ਮੱਤੀਆਂ ਹੋਈਆਂ ਨੇ। ਅੱਖਾਂ ਜਿਹੜੀਆਂ ਨੇ ਉਹ ਕਿਸੇ ਹੋਰ ਪਾਸੇ ਮੱਤੀਆਂ ਨੇ, ਕੰਨ ਹੋਰ ਪਾਸੇ ਮੱਤੇ ਨੇ, ਜ਼ੁਬਾਨ ਹੋਰ ਪਾਸੇ ਮੱਤੀ ਹੋਈ ਹੈ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਆਖਿਆ ਜਿਹੜਾ ਆਹ ਘਰ ਸੀ ਇਹਦੀ ਉਹਨਾਂ ਨੇ ਕੋਈ ਖਬਰ ਹੀ ਨਹੀਂ ਜਾਣੀ, ਕਿਉਂਕਿ ਅੱਖਾਂ ਨੂੰ ਇਹਨਾਂ ਇੰਦਰਿਆਂ ਨੂੰ ਪ੍ਰਵਾਹ ਕੋਈ ਨਹੀਂ ਹੈਗੀ। ਤੋ ਮਹਾਰਾਜ ਬਾਬਾ ਕਬੀਰ ਸਾਹਿਬ ਅੱਜ ਬਖਸ਼ਿਸ਼ ਕਰਦੇ ਨੇ, ਆਖਿਆ ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕਹਿ ਜਨਮ ਗਵਾਇਓ। ਤੂੰ ਬੇਪਰਵਾਹੀ ਵਿੱਚ ਆਪਣੇ ਜਨਮ ਨੂੰ ਗਵਾ ਰਿਹਾ, ਬਿਨਾਂ ਸਚੇਤ ਹੋਏ ਜਨਮ ਨੂੰ ਗਵਾ ਰਿਹਾ।
ਚੋਰ ਮੁੱਸੈ ਘਰ ਜਾਈ, ਤੇ ਚੋਰ ਕੀ ਕਰ ਰਿਹਾ, ਤੇਰੇ ਘਰ ਨੂੰ ਲੁੱਟ ਰਿਹਾ, ਮੁੱਸ ਰਿਹਾ। ਪਹਿਲਾ ਵਚਨ, ਖੱਟ ਨੇਮ ਕਰ ਕੋਠੜੀ ਬਾਂਧੀ। ਖੱਟ ਕਹਿੰਦੇ ਨੇ ਜੀ ਛੇ ਚੱਕਰ, ਖੱਟ ਦਾ ਮਤਲਬ ਛੇ ਹੁੰਦਾ। ਤੋ ਜੋਗੀਆਂ ਦੀ ਇੱਕ ਮਨੌਤ ਹੈ ਵੀ ਜਿਹੜਾ ਸਰੀਰ ਹੈ ਇਹ ਛੇ ਚੱਕਰਾਂ ਦਾ ਬਣਿਆ ਹੋਇਆ। ਤੋ ਇੱਥੇ ਆਪਾਂ ਸਿੱਧੇ ਜੇ ਅਰਥ ਇਹਦੇ ਕਰਾਂਗੇ ਵੀ ਖੱਟ ਨੇਮ ਦਾ ਮਤਲਬ ਹੈ ਸਰੀਰ। ਖੱਟ ਨੇਮ ਕਰ ਕੋਠੜੀ ਬਾਂਧੀ, ਆ ਸਰੀਰ ਰੂਪੀ ਕੋਠੜੀ ਰੱਬ ਨੇ ਬਣਾਈ ਹੈ ਛੇ ਚੱਕਰ ਬਣਾ ਕੇ। ਤੋ ਛੇ ਚੱਕਰਾਂ ਵਾਲੀ ਫਿਲੋਸਫੀ ਜੋਗੀਆਂ ਦੀ ਹੈ, ਇਹਦਾ ਅਰਥ ਇੱਥੇ ਹੈ ਵੀ ਸਰੀਰ। ਬਸਤ ਅਨੂਪ ਬੀਚ ਪਾਈ, ਤੇ ਇਸ ਸਰੀਰ ਦੇ ਵਿੱਚ ਹੀ ਉਹ ਵਸਤੂ ਹੈ ਜਿਹੜੀ ਅਨੂਪ ਹੈ। ਅਨੂਪ ਕਹਿੰਦੇ ਨੇ ਜਿਹੜੀ ਉਪਮਾ ਤੋਂ ਰਹਿਤ ਹੋਵੇ, ਜਿਹਦੀ ਵਡਿਆਈ ਨਾ ਕੀਤੀ ਜਾ ਸਕਦੀ ਹੋਵੇ। ਇੰਨੀ ਕੀਮਤੀ ਵਸਤੂ ਬੰਦੇ ਦੇ ਕਿੱਥੇ ਪਈ ਹੈ, ਸਰੀਰ ਦੇ ਵਿੱਚ ਹੀ ਪਈ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਾਰਾ ਕੁਝ ਬੰਦੇ ਦੇ ਘਰ ਦੇ ਵਿੱਚ ਹੀ ਹੈ। ਮਤ ਵਿੱਚ ਰਤਨ ਜਵਾਹਰ ਮਾਣਿਕ, ਪਰ ਉਹਨੂੰ ਪ੍ਰਗਟ ਕਰਨ ਲਈ ਕੀ ਕਰਨਾ ਪੈਂਦਾ, ਜੇ ਇੱਕ ਗੁਰ ਕੀ, ਤੇ ਜੇ ਗੁਰੂ ਦੀ ਸਿੱਖਿਆ ਤੋਂ ਵਾਂਝੇ ਹੋ ਗਏ ਤੇ ਫਿਰ ਜਿਹੜੀ ਅੰਦਰ ਦੀ ਵਸਤੂ ਹੈ ਉਹ ਅੰਦਰ ਪਈ ਪਈ ਗਲ ਜਾਂਦੀ ਹੈ। ਜਿਵੇਂ ਕੋਈ ਫਰੂਟ ਯੂਜ਼ ਵਿੱਚ ਨਾ ਆਵੇ ਤੇ ਪਿਆ ਪਿਆ ਹੀ ਗਲ ਜਾਵੇ, ਪਿਆ ਪਿਆ ਹੀ ਤਬਾਹ ਹੋ ਜਾਵੇ। ਜਿਵੇਂ ਕੋਈ ਵਸਤੂ ਦੀ ਬੰਦੇ ਨੂੰ ਸੰਭਾਲ ਕਰਨੀ ਨਾ ਆਵੇ ਤੇ ਉਹ ਵਸਤੂ ਉੱਥੇ ਹੀ ਪਈ ਪਈ ਸੜ ਜਾਵੇ। ਮਹਾਰਾਜ ਕਹਿੰਦੇ ਨੇ ਹਰ ਬਿਸਰਤ ਤੇਰੇ ਗੁਣ ਗਲਿਆ, ਵੀ ਮਤਲਬ ਉਹ ਜਿਹੜੇ ਅੰਦਰ ਗੁਣ ਸਨ, ਉਹ ਜਿਹੜਾ ਵਾਹਿਗੁਰੂ ਦੇ ਸ਼ੁੱਭ ਗੁਣ ਤੇਰੇ ਅੰਦਰ ਸਨ, ਉਹ ਪਏ ਪਏ ਗਲ ਗਏ ਕਿਉਂਕਿ ਤੂੰ ਵਰਤੋਂ ਵਿੱਚ ਹੀ ਨਹੀਂ ਕਦੀ ਲਿਆਂਦੇ। ਤੋ ਸਾਰਾ ਕੁਝ ਘਰ ਵਿੱਚ ਹੈ, ਰੱਬ ਵੀ ਘਰ ਵਿੱਚ ਹੀ ਹੈ, ਸਾਡੇ ਅੰਦਰ ਹੀ ਹੈ। ਤੋ ਮਹਾਰਾਜ ਨੇ ਆਖਿਆ ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ। ਉਹ ਵਸਤੂ ਜਿਹੜੀ ਉਪਮਾ ਤੋਂ ਰਹਿਤ ਹੈ, ਏਡੀ ਕੀਮਤੀ ਵਸਤੂ, ਉਹ ਕਿੱਥੇ ਹੈ, ਸਾਡੇ ਅੰਦਰ ਹੀ ਪਈ ਹੋਈ ਹੈ, ਉਹਦੇ ਲਈ ਬਾਹਰ ਭਟਕਣ ਦੀ ਲੋੜ ਨਹੀਂ। ਹਰ ਚੀਜ਼ ਬੰਦੇ ਨੂੰ ਉਹਦੇ ਅੰਦਰੋਂ ਮਿਲਣੀ ਹੈ, ਹਰ ਚੀਜ਼। ਸੁੱਖ ਵੀ ਤੁਹਾਨੂੰ ਅੰਦਰੋਂ ਮਿਲਣਾ, ਆਨੰਦ ਵੀ ਤੁਹਾਨੂੰ ਅੰਦਰੋਂ ਹੀ ਮਿਲਣਾ, ਖੇੜਾ ਤੁਹਾਨੂੰ ਅੰਦਰੋਂ ਹੀ ਮਿਲਣਾ, ਪਰ ਐਵੇਂ ਬਾਹਰ ਨਾ ਭੱਜੇ ਫਿਰੋ, ਬਾਹਰ ਨਾ ਭਟਕਦੇ ਫਿਰੋ। ਤੋ ਮਹਾਰਾਜ ਅਗਲੇ ਪੰਕਤੀ ਵਿੱਚ ਕਹਿੰਦੇ ਨੇ, ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਹਰ ਨ ਲਾਈ। ਵੀ ਇਹ ਜਿਹੜਾ ਸਰੀਰ ਰੂਪੀ ਘਰ ਸੀ, ਇਹਨੂੰ ਜਿੰਦਰਾ ਤੇ ਇਹਨੂੰ ਕੁੰਜੀ ਪ੍ਰਾਣਾ ਦੀ ਬਣਾ ਦਿੱਤੀ। ਹੁਣ ਪ੍ਰਾਣਾ ਦੀ ਕੁੰਜੀ ਵੱਜੀ ਹੋਈ ਹੈ, ਜਿੱਦਣ ਉਹ ਕੁੰਜੀ ਖੁੱਲ ਗਈ ਉਦਨ ਸਰੀਰ ਦਾ ਤਾਲਾ ਟੁੱਟ ਜਾਣਾ, ਕਹਾਣੀ ਖਤਮ ਹੋ ਜਾਣੀ। ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਹਰ ਨ ਲਾਈ। ਮਹਾਰਾਜ ਅੱਗੇ ਕਹਿੰਦੇ ਨੇ, ਪੰਜ ਪਹਿਰੂਆ ਦਰ ਮੈਂ ਰਹਿਤੇ। ਹੁਣ ਇਹ ਪੰਜ ਪਹਿਰੇਦਾਰ ਨੇ ਜਿਹੜੇ ਘਰ ਦੇ ਦਰਵਾਜ਼ੇ ਅੱਗੇ ਖਲੋਤੇ ਨੇ, ਇਹ ਕੌਣ ਨੇ ਪੰਜ ਪਹਿਰੇਦਾਰ? ਅੱਖਾਂ, ਕੰਨ, ਨੱਕ, ਜੀਭ ਤੇ ਚਮੜੀ। ਕਿਉਂਕਿ ਇਹ ਪੰਜ ਉਹ ਸੈਂਸਸ ਨੇ ਜਿਨ੍ਹਾਂ ਤੋਂ ਸਾਨੂੰ ਸਮਝ ਲੱਗਦੀ ਹੈ। ਪੰਜ ਪਹਿਰੇਦਾਰ ਕਿਹੜੇ ਨੇ? ਅੱਖਾਂ ਤੋਂ ਆਪਾਂ ਤੱਕਦੇ ਹਾਂ, ਫਿਰ ਕੰਨਾਂ ਤੋਂ ਆਪਾਂ ਸੁਣਦੇ ਹਾਂ, ਸੁਣਦੇ ਹਾਂ ਤੇ ਕੋਈ ਚੀਜ਼ ਅੰਦਰ ਜਾਂਦੀ ਹੈ ਨਾ, ਅੱਖਾਂ ਤੋਂ ਤੱਕਦੇ ਹਾਂ ਤੇ ਕੋਈ ਮੈਸੇਜ ਸਾਡੇ ਅੰਦਰ ਜਾਂਦਾ ਹੈ, ਫਿਰ ਅੱਗੇ ਆ ਨੱਕ, ਨੱਕ ਤੋਂ ਸੁੰਘਦੇ ਹਾਂ ਆਪਾਂ। ਤੋ ਨੱਕ ਜਿਹੜਾ ਨੇ ਉਹ ਗਿਆਨ ਇੰਦਰਾ ਵੀ ਹੈ ਤੇ ਕਰਮ ਇੰਦਰਾ ਵੀ ਹੈ। ਜ਼ੁਬਾਨ ਜਿਹੜੀ ਹੈ ਉਹ ਗਿਆਨ ਇੰਦਰਾ ਵੀ ਹੈ ਤੇ ਕਰਮ ਇੰਦਰਾ ਵੀ ਹੈ। ਤੋ ਮਾਰ, ਕਿਉਂਕਿ ਜ਼ੁਬਾਨ ਦੇ ਉੱਤੇ ਕੋਈ ਰੱਖ ਕੇ ਚੀਜ਼ ਆਪਾਂ ਖਾਂਦੇ ਨਹੀਂ ਹੈ। ਤੋ ਜੀਭ ਤੇ ਚਮੜੀ, ਚਮੜੀ ਕੀ ਹੁੰਦੀ? ਸਪਰਸ਼ ਹੁੰਦਾ ਹੈ ਤੇ ਸਾਨੂੰ ਪਤਾ ਲੱਗਦਾ ਹੈ ਨਾ ਕੋਈ। ਤੋ ਮਹਾਰਾਜ ਕਹਿੰਦੇ ਨੇ ਪੰਜ ਪਹਿਰੇਦਾਰ ਨੇ, ਪੰਜ ਪਹਿਰੇਦਾਰ। ਪੰਜ ਪਹਿਰੂਆ ਦਰ ਮੈਂ ਰਹਿਤੇ ਤਿਨਕਾ ਨਹੀਂ ਪਤੀਆਰਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹਨਾਂ ਦਾ ਇਤਬਾਰ ਨਹੀਂ ਕੀਤਾ ਜਾ ਸਕਦਾ, ਨਾ ਅੱਖਾਂ ਦਾ ਇਤਬਾਰ, ਨਾ ਨੱਕ ਦਾ ਇਤਬਾਰ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਨਾ ਕੰਨਾਂ ਦਾ ਇਤਬਾਰ, ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ। ਮਹਾਰਾਜ ਨੇ ਆਖਿਆ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਆਖਿਆ ਨਾ ਨੱਕ ਰੱਜਦਾ, ਇਹਨਾਂ ਦਾ ਕਾਹਦਾ ਭਰੋਸਾ, ਇਹਨਾਂ ਅੱਖਾਂ ਦਾ ਕਾਹਦਾ ਭਰੋਸਾ ਹੈ, ਇਹਨਾਂ ਕੰਨ, ਇਹਨਾਂ ਪੰਜਾਂ ਪਹਿਰੇਦਾਰਾਂ ਦਾ ਕੋਈ ਭਰੋਸਾ ਨਹੀਂ। ਪੰਚ ਪਹਿਰੂਆ ਦਰ ਮੈਂ ਰਹਿਤੇ ਤਿਨਕਾ ਨਹੀਂ ਪਤੀਆਰਾ। ਮਹਾਰਾਜ ਕਹਿੰਦੇ ਚੇਤ, ਚੇਤੇ ਕਰ। ਕਿਵੇਂ? ਸੁਚੇਤ ਚਿੱਤ ਰਹੋ, ਚਿੱਤ ਕਰਕੇ ਸੁਚੇਤ ਹੋ, ਸਿਆਣੇ ਬਣੋ, ਅੰਦਰੋਂ ਸਿਆਣੇ ਬਣੋ, ਫਿਰ ਇਹ ਪਹਿਰੇਦਾਰ ਤੁਹਾਡੇ ਵੱਸ ਵਿੱਚ ਆ ਜਾਣਗੇ। ਅਦਰਵਾਈਜ਼ ਵੇਖੋ, ਪਹਿਰੇਦਾਰ ਜਿਵੇਂ ਇੱਕ ਸ਼ਬਦ ਬੜਾ ਪ੍ਰਚਲਿਤ ਹੈ ਵੀ ਕੁੱਤੀ ਚੋਰਾਂ ਨਾਲ ਰਲ ਗਈ,
ਤਾਂ ਜੇ ਘਰ ਦੇ ਮਾਲਕ ਦਾ ਡੰਡਾ ਕਾਇਮ ਹੋਵੇ ਨਾ ਜੀ, ਤੇ ਫਿਰ ਪਹਿਰੇਦਾਰ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ। ਹੁਣ ਆਪਾਂ ਜੌਬਾਂ ਕਰਦੇ ਹਾਂ, ਕੰਮ ਕਾਰ ਤੁਸੀਂ ਕਰਦੇ ਹੋ, ਬਹੁਤ ਸਾਰੇ ਐਸੇ ਨੇ ਜਿਹੜੇ ਸਿਕਿਉਰਿਟੀ ਗਾਰਡ ਨੇ, ਤੇ ਜੇ ਸਿਕਿਉਰਿਟੀ ਗਾਰਡ ਨੂੰ ਪਤਾ ਹੈ ਵੀ ਮਾਲਕ ਤੇ ਮੂਰਖ ਜਿਹਾ ਹੀ ਹੈ, ਤੇ ਫਿਰ ਤੇ ਜਿਹੜਾ ਸਮਾਨ ਫੈਕਟਰੀ ਵਿੱਚ ਪਿਆ ਹੋਵੇ ਉਹ ਵੀ ਉਹ ਚੁਕਾ ਦੇਣਗੇ, ਉਹ ਵੀ ਵਿਕਵਾ ਦੇਣਗੇ, ਦਿਨਾਂ ਵਿੱਚ ਹੀ ਸੜਕ ਤੇ ਆ ਜਾਣਗੇ। ਤੇ ਜੇ ਉਹਨਾਂ ਨੂੰ ਪਤਾ ਹੈ ਵੀ ਨਹੀਂ ਭਾਈ ਸਾਡਾ ਮਾਲਕ ਬੜਾ ਸਿਆਣਾ ਹੈ, ਤੇ ਫਿਰ ਸਿਕਿਉਰਿਟੀ ਗਾਰਡ ਹੋਰ ਤਰੀਕੇ ਦੇ ਹੋਣਗੇ, ਫਰਕ ਹੈ। ਇੱਦਾਂ ਹੀ ਜੇ ਸਾਡਾ ਅਸੀਂ ਅੰਦਰੋਂ ਸੁਚੇਤ ਹੋ ਗਏ ਤੇ ਆਹ ਜਿਹੜੇ ਸਾਡੇ ਪਹਿਰੇਦਾਰ ਨੇ ਇਹ ਬੁਰੇ ਬੰਦੇ ਨਹੀਂ ਜਾਣਗੇ, ਤੇ ਜੇ ਅਸੀਂ ਅੰਦਰੋਂ ਗਫਲਤ ਦੀ ਨੀਂਦ ਵਿੱਚ ਸੁੱਤੇ ਹਾਂ, ਸਿਆਣੇ ਨਹੀਂ ਹਾਂ, ਤੇ ਫਿਰ ਇਹਨਾਂ ਪਹਿਰੇਦਾਰਾਂ ਦਾ ਕਾਹਦਾ ਭਰੋਸਾ। ਮਹਾਰਾਜ ਨੇ ਬਖਸ਼ਿਸ਼ ਕੀਤੀ, ਚੇਤ, ਚੇਤ ਮਤਲਬ ਚੇਤਾ ਕਰਨਾ, ਕਿਵੇਂ, ਸੁਚੇਤ ਚੇਤ ਰਹੋ, ਸੁਚੇਤ ਚੇਤ ਕਰਕੇ ਸੁਚੇਤ ਰਹੋ, ਸਿਆਣੇ ਰਹੋ। ਤੌਲੇ ਪ੍ਰਗਾਸ ਉਜਾਰਾ, ਗੁਰੂ ਤੋਂ ਪ੍ਰਗਾਸ ਲੈ, ਚਾਨਣ ਲੈ, ਉਜਾਲਾ ਲੈ। ਅੱਗੇ ਅਖੀਰ ਤੇ ਮਹਾਰਾਜ ਨੇ ਆਖਿਆ, ਨੌ ਘਰ ਦੇਖ ਜੋ ਕਾਮਣ ਭੋਲੀ। ਨੌ ਘਰ ਕਿਹੜੇ ਨੇ? ਜਿਵੇਂ ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਮੂੰਹ, ਇੰਦਰੀ, ਗੁਦਾ, ਮਤਲਬ ਮਲ ਮੂਤਰ ਵਾਲੇ ਜਿਹੜੇ ਸਥਾਨ ਨੇ, ਇਹ ਕੁੱਲ ਮਿਲਾ ਕੇ ਨੌ ਹੋ ਗਏ। ਮਹਾਰਾਜ ਨੇ ਆਖਿਆ, ਜੀਵ ਇਸਤਰੀ ਜਿਹੜੀ ਹੈ ਨਾ, ਇਹਨਾਂ ਨੌਆਂ ਘਰਾਂ ਦੇ ਵਿੱਚ ਹੀ ਘੁੰਮਦੀ ਫਿਰਦੀ ਹੈ, ਇਹਨਾਂ ਨੂੰ ਵੇਖ ਕੇ ਭੁੱਲੀ ਫਿਰਦੀ ਹੈ, ਭਾਵ ਵੀ ਇਹ ਜਿਹੜੇ ਨੌ ਘਰ ਨੇ, ਇਹ ਜਿਹੜੇ ਨੌ ਦਰਵਾਜ਼ੇ ਨੇ, ਇਹਨਾਂ ਦੇ ਵਿੱਚ ਉਲਝੀ ਫਿਰਦੀ, ਅੱਖਾਂ ਵਿੱਚ, ਨੱਕਾਂ ਵਿੱਚ, ਨੱਕ ਵਿੱਚ, ਮੂੰਹ ਵਿੱਚ, ਮੂੰਹ ਰਾਹੀਂ ਬੋਲਣ ਵਿੱਚ, ਕੰਨਾਂ ਰਾਹੀਂ ਸੁਣਨ ਵਿੱਚ, ਬਾਹਰੀ ਤੌਰ ਉੱਤੇ ਹੀ ਉਲਝੀ ਫਿਰਦੀ ਹੈ, ਪਰ ਇਹਨੂੰ ਇਹ ਨਹੀਂ ਪਤਾ ਵੀ ਇਸ ਨੌ ਘਰਾਂ ਤੋਂ ਅੱਗੇ ਇੱਕ ਅਨੂਪ ਵਸਤੂ ਹੈ, ਇੱਕ ਕੀਮਤੀ ਵਸਤੂ ਹੈ, ਜਿਹਨੂੰ ਤੁਸੀਂ ਬਾਣੀ 'ਚ ਇੱਦਾਂ ਪੜ੍ਹਦੇ ਹੋ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਨੇ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਉਹ ਦਸਵਾਂ ਗੁਪਤ ਹੈ। ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਇੱਥੇ ਆਖਿਆ ਨੌ ਘਰ ਦੇਖ ਜੋ ਕਾਮਣ ਭੁੱਲੀ। ਕੋਈ ਘਰ ਹੋਵੇ ਬਹੁਤ ਵੱਡਾ, ਉਹਦੇ ਨੌ ਦਰਵਾਜ਼ੇ ਹੋਣ, ਤੇ ਘਰ ਦੀ ਐਂਟਰੀ ਤੇ ਕੋਈ ਨਾ, ਅੰਦਰ ਤੇ ਕੋਈ ਨਾ ਜਾਵੇ ਵੀ ਜਿੱਥੇ ਸਾਰਾ ਕੁਝ ਹੈ, ਪਰ ਉਹ ਨੌ ਦਰਵਾਜ਼ੇ ਵੇਖ ਕੇ ਖੁਸ਼, ਆਖੇ ਜੀ ਕਿੱਡਾ ਵੱਡਾ ਮਹਿਲ ਹੈ, ਇੱਕ ਦਰਵਾਜ਼ਾ ਆਹ ਹੈ, ਦੂਜਾ ਆਹ ਹੈ, ਤੀਜਾ ਇਹ ਹੈ, ਚੌਥਾ ਇਹ ਹੈ, ਨਹੀਂ ਉਹਦੇ ਅੰਦਰ ਜਾਣਾ ਪੈਣਾ। ਏਦਾਂ ਹੀ ਮਹਾਰਾਜ ਨੇ ਆਖਿਆ, ਨੌ ਘਰ ਦੇਖ ਜੋ ਕਾਮਣ ਭੁੱਲੀ, ਵਸਤ ਅਨੂਪ ਨਾ ਪਾਈ। ਉਹ ਜਿਹੜੀ ਅਨੂਪ ਵਸਤੂ ਸੀ, ਉਪਮਾ ਤੋਂ ਰਹਿਤ ਵਸਤੂ ਸੀ, ਇਹਨੂੰ ਏਦਾਂ ਪੜ੍ਹ ਲਓ, ਕਬੀਰ ਸਾਹਿਬ ਦਾ ਬਚਨ ਹੈ, ਉਹ ਕਹਿੰਦੇ, ਅੰਧਿਆਰੇ ਦੀਪਕ ਚਾਹੀਏ ਇੱਕ ਵਸਤ ਅਗੋਚਰ ਲਈ ਹੈ, ਵਸਤ ਅਗੋਚਰ ਪਾਈ ਘੱਟ ਦੀਪਕ ਰਹਿਆ ਸਮਾਈ, ਉਸ ਅਗੋਚਰ ਵਸਤੂ ਨੂੰ ਪਾਉਣਾ ਹੈ। ਤੋ ਮਹਾਰਾਜ ਨੇ ਅਖੀਰ ਤੇ ਆਖਿਆ, ਕਹਿਤ ਕਬੀਰ ਨਵੇਂ ਘਰ ਮੂਸੈ ਦਸਵੇਂ ਤੱਤ ਸਮਾਈ। ਆਖਿਆ ਨੌ ਘਰ ਬੰਦੇ ਨਾਲ ਠੱਗੀ ਮਾਰਦੇ ਨੇ, ਤੱਤ ਤੇ ਦਸਵੇਂ ਘਰ ਦੇ ਵਿੱਚ ਹੈ, ਅੰਦਰ ਹੈ, ਤੱਤ ਇੱਥੇ ਹੈ, ਸੁਰਤ ਵਿੱਚ ਹੈ। ਇਹ ਜਿਹੜੇ ਨੌ ਨੇ ਇਹ ਬੰਦੇ ਨਾਲ ਠੱਗੀ ਮਾਰਦੇ ਨੇ। ਤੋ ਗੁਰੂ ਕਿਰਪਾ ਕਰੇ, ਇਹ ਸੀ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਦੀ ਵਿਚਾਰ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਆਪਣੇ ਦਸਵੇਂ ਘਰ ਦੇ ਪ੍ਰਤੀ ਸੁਚੇਤ ਹੋਣ ਦੀ ਗੱਲ ਆਖੀ, ਤੇ ਇਹ ਆਖਿਆ ਵੀ ਬੰਦੇ ਖੋਜ ਦਿਲ ਹਰ ਰੋਜ਼, ਹੇ ਬੰਦਿਆ ਆਪਣੇ ਅੰਤਰ ਝਾਤ ਮਾਰ, ਸਵੈ ਪੜਚੋਲ ਕਰਿਆ ਕਰ, ਤੇਰਾ ਜੀਵਨ ਜਿਹੜਾ ਹੈ ਉਹ ਸੁਖੀ ਹੋਵੇਗਾ, ਜਿੱਦਣ ਤੈਨੂੰ ਆਪਣੇ ਆਪ ਪ੍ਰਤੀ ਗਿਆਨ ਸਮਝ ਵਿਵੇਕ ਹੋਵੇਗਾ। ਤੋ ਗੁਰੂ ਕਿਰਪਾ ਕਰੇ, ਆਓ ਅਗਲੇਰੇ ਸਮੇਂ ਲਈ ਭਾਈ ਪਰਮਿੰਦਰ ਸਿੰਘ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਸਾ ਸਿੰਘ ਜੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਕੀਰਤਨ ਕਰਨ ਤੋਂ ਹੋਈਆਂ ਭੁੱਲਾਂ ਦਿਖੀਆਂ ਬਖਸ਼ਣੀਆਂ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਭੁੱਲਾਂ ਨਾ ਚਿਤਾਰਨੀਆਂ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇਦਾਰ ਜਿਹਨਾਂ ਨੇ ਲਾਹੀ ਬਣ ਗਏ। ਰਾਹੀ ਬਾਣੀ ਦੇ ਮਨੋਹਰ ਕੀਰਤਨ ਸਰਵ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਢਾਡੀ ਜਥਾ ਬਦਨੀ ਪਰਵਾਲਾ ਆਪ ਜੀ ਨੂੰ ਢਾਡੀ ਵਾਰਾਂ ਤਿਆਰ ਸਰਵ ਕਰਾਉਣਗੇ। ਬੜੇ ਪਿਆਰ ਨਾਲ ਸਰਵ ਕਰੋ ਜੀ, ਔਰ ਨਿਜਰ ਪਰਿਵਾਰ ਅਤੇ ਨੈਣ ਪਰਿਵਾਰ ਵੱਲੋਂ ਅਖੰਡ ਪਾਠ ਆਰੰਭ ਨੇ। ਸ਼ਨਿਚਰਵਾਰ ਭੋਗ ਪੈਣਗੇ, ਗੁਰੂ ਕੇ ਲੰਗਰਾਂ ਦੀ ਸੇਵਾ ਪਰਿਵਾਰ ਵੱਲੋਂ ਹੋ ਰਹੀ ਹੈ, ਸੋ ਕੱਲ੍ਹ ਨੂੰ ਦੋ ਅਖੰਡ ਪਾਠ ਆਰੰਭ ਹੋਣੇ ਨੇ। ਸੋ ਆਪ ਜੀ ਨੂੰ ਬੇਨਤੀ ਹੈ ਦਰਸ਼ਨ ਦੇਣੇ। ਸਰਵ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਚਵਰ ਤਖ਼ਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗਤ ਧੰਤਾ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਦਾ ਕੀਰਤਨੀ ਜੱਥਾ ਆਪ ਗੁਰਸੰਗਤਾਂ ਨੂੰ ਅਲਾਹੀ ਕੀਰਤਨ ਦੁਆਰਾ ਨਿਹਾਲ ਕਰਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦਰਸ਼ਨ ਕਰਨੇ ਆ, ਢਾਡੀ ਵਾਲਾ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਕਿ ਪੁੰਨਦਾਨ ਭਜਨ ਕਰ ਲੈ ਤੇਰੀ ਉਮਰ ਬੀਤਦੀ ਜਾਂਦੀ। ਸੋ ਪਿਆਰੇ ਖਾਲਸਾ ਜੀ, ਜਿਹੜੀ ਮਨੁੱਖਾ ਦੇਹੀ ਮਿਲੀ ਹੈ, ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੰਬਾਰ। ਗੁਰੂ ਸਾਹਿਬ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਹੈ ਵੀ 84 ਲੱਖ ਜੂਨਾਂ ਭੁਗਤੋਂ ਤੋਂ ਬਾਅਦ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਐਨ ਪਵਿੱਤਰ ਨਿਰਮਲ ਆਤਮਾ, ਜਿਵੇਂ ਜਿਵੇਂ ਉਹ ਵੱਡਾ ਹੋਈ ਜਾਂਦਾ ਹੈ ਸੰਸਾਰ ਤੇ ਵਿਚਰਦਾ ਹੈ, ਉਸੇ ਤਰ੍ਹਾਂ ਉਹਦੇ ਉੱਪਰ ਮਾਇਆ ਦਾ ਪ੍ਰਭਾਵ ਪੈਂਦਾ ਹੈ। ਜੇ ਮਾਤਾ ਪਿਤਾ ਜਾਂ ਦਾਦਾ ਦਾਦੀ ਘਰ ਵਾਲੇ ਗੁਰੂ ਦੇ ਚਰਨਾਂ ਤੇ ਆਉਂਦੇ ਆ, ਨਮਸਤਕ ਹੁੰਦੇ ਆ, ਬਾਣੀ ਦੇ ਧਾਰਨੀ ਹੈ, ਗੁਰੂ ਦੇ ਮੁਬਾਰਕ ਚਰਨ ਨਾਲ ਜੁੜੇ ਹੋਏ ਹਨ, ਫਿਰ ਬੱਚੇ ਨੂੰ ਬਚਪਨ ਤੋਂ ਗੁੜਤੀ ਮਿਲ ਜਾਂਦੀ ਹੈ ਨਾਮ ਬਾਣੀ ਦੀ, ਜਾਗ ਲੱਗ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਦੁੱਧ ਨੂੰ ਗਰਮ ਕਰਕੇ ਜਾਗ ਲਾਉਣੇ ਹੈ, ਫਿਰ ਦਹੀਂ ਬਣਦਾ, ਉਹ ਤਾਂ ਜਿੰਨੇ ਮਰਜ਼ੀ ਪਦਾਰਥ ਬਣਾ ਲਓ। ਇਸੇ ਤਰ੍ਹਾਂ ਇਹ ਜੋ ਗੁੜਤੀ ਹੈ ਨਾਮ ਦੀ, ਗੁੜਤੀ ਬੱਚੇ ਨੂੰ ਬਚਪਨ ਤੋਂ ਮਿਲਦੀ ਆ ਨਾ, ਫਿਰ ਉਹ ਬੱਚਾ ਕੁਸੰਗੀ ਨਹੀਂ ਬਣਦਾ। ਤੇ ਜੇ ਮਾਪੇ ਹੀ ਵਿਸਲੇ ਹੋ ਜਾਣ ਵੀ ਕੋਈ ਨੀ ਬੱਚਾ ਛੋਟਾ ਹੈ, ਬਚਪਨ ਦਾ ਸਮਾਂ ਹੈ, ਇਹਦੇ ਖੇਡਣ ਦੇ ਦੇਣਾ, ਇਹਦੇ ਪੜ੍ਹਨ ਦੇ ਦੇਣਾ, ਤੇ ਫਿਰ ਉਹ ਕਈ ਵਾਰੀ ਕੁਸੰਗੀਆਂ ਦੇ ਵਿੱਚ ਚਲਿਆ ਜਾਂਦਾ ਹੈ, ਕੁਸੰਗੀਆਂ ਦਾ ਸੰਗ ਕਰ ਜਾਂਦਾ ਹੈ। ਤੇ ਜੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੋ ਜਾਏ ਨਾ, ਤਾਂ ਹੀ ਮਨ ਬਦਲਿਆ ਜਾ ਸਕਦਾ ਹੈ। ਜੇ ਕੁਸੰਗੀ ਨੂੰ ਭਜਨੀਕ ਕਰਨਾ ਹੋਵੇ, ਇਹ ਗੁਰੂ ਸਾਹਿਬ ਦੀ ਕਿਰਪਾ ਹੈ, ਕਿਉਂਕਿ ਜਿਹੜਾ ਮਨ ਮੈਂਗਲ ਮਸਾਨਾ ਹਾਥੀ ਦੀ ਤਰ੍ਹਾਂ, ਮਨ ਕਿਸੇ ਦੇ ਕਾਬੂ ਨਹੀਂ ਆਉਂਦਾ, ਚਾਹੇ ਨਿਤਨੇਮ ਕਰਦੇ ਹੋਈਏ, ਚਾਹੇ ਮਾਲਾ ਫੇਰਦੇ ਹੋਈਏ, ਸਿਮਰਨ ਕਰਦੇ ਹੋਈਏ ਗੁਰੂ ਸਾਹਿਬ ਦਾ, ਜਦੋਂ ਨਾਮ ਜਪਦੇ ਹੋਵਾਂਗੇ, ਮਨ ਦੇ ਵਿੱਚ ਖਿਆਲ ਇਹੋ ਜਿਹੇ ਆਉਣਗੇ ਜਿਹੜੇ ਕਿਤੇ ਸੋਚੇ ਨਹੀਂ ਹੋਣੇ। ਕਈ ਵਾਰੀ ਨੀਂਦ ਦੇ ਝੋਕੇ ਆਉਣ ਲੱਗ ਜਾਂਦੇ ਆ, ਕਈ ਵਾਰੀ ਮਾਲਾ ਹੀ ਹੱਥੋਂ ਡਿੱਗ ਪੈਂਦੀ ਹੈ, ਨੀਂਦ ਆਉਂਦੀ ਹੈ ਜਦੋਂ ਨਾਮ ਜਪਦੇ ਆ। ਕਲਯੁਗ ਧੱਕਾ ਮਾਰਦਾ ਹੈ, ਕਿਉਂਕਿ ਕਲਯੁਗ ਨਹੀਂ ਚਾਹੁੰਦਾ ਕਿ ਵਿਅਕਤੀ ਸੇਵਾ ਕਰੇ, ਸਿਮਰਨ ਕਰੇ, ਸਤਸੰਗ ਕਰੇ। ਕਲਯੁਗ ਨੇ ਵੀ ਬੰਦਗੀ ਕਰਕੇ ਵਰ ਮੰਗੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਤੋਂ। ਸੋ ਪਿਆਰੇ ਖਾਲਸਾ ਜੀ, ਕਲਯੁਗ ਨਹੀਂ ਚਾਹੁੰਦਾ ਕਿ ਕੋਈ ਚੰਗਾ ਕਾਰਜ ਕਰੇ, ਕਿਉਂਕਿ ਉਹਨੇ ਤਾਂ ਆਪਦਾ ਪ੍ਰਭਾਵ ਛੱਡਣਾ ਹੈ। ਪਰ ਜਿਹੜੇ ਗੁਰਮੁਖ ਜਨ ਹੁੰਦੇ ਆ, ਜਿਨ੍ਹਾਂ ਤੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਆ, ਉਹ ਕਲਯੁਗ ਨੂੰ ਪਰਾਂ ਧੱਕ ਕੇ ਉਹਨਾਂ ਤੇ ਕਲਯੁਗ ਵਿਆਕੁਲ ਨਹੀਂ ਹੁੰਦਾ। ਮੈਂ ਕਈ ਵਾਰੀ ਸੋਚਦਾ ਹੁੰਦਾ ਏ, ਇੱਕ ਮੈਂ ਸਥਾਨ ਤੇ ਰਹਿੰਦਾ, ਸੇਵਾ ਕਰਦਾ ਉੱਥੇ, 17-18 ਸਾਲ ਦਾ ਸੀਗਾ ਮਹਾਂਪੁਰਖਾਂ ਦੇ। ਮੈਂ ਉੱਥੇ ਦੇਖਿਆ ਇੱਕ ਵਿਅਕਤੀ ਬਰਤਨ ਸਾਫ ਕਰ ਰਿਹਾ, ਬਰਤਨ ਧੋ ਰਿਹਾ, ਸੰਗਤਾਂ ਨੂੰ ਫੜ ਫੜ ਕੇ ਸਾਫ ਕਰੀ ਜਾਂਦਾ। ਇੱਕ ਅਣਭੋਲ ਬੱਚਾ ਆਇਆ, ਅਣਭੋਲ ਦਾ ਮਤਲਬ ਮੰਦ ਬੁੱਧੀ, ਉਹ ਹੈ ਤਾਂ ਪਹਿਲਾਂ ਠੀਕ ਸੀਗੀ, ਪਰ ਉਹਨੂੰ ਕੁਛ ਹੋ ਗਿਆ, ਅਟੈਕ ਵਗੈਰਾ। ਇੱਕ ਤਾਂ ਨਿਗਾਹ ਉਹਦੀ ਘੱਟ ਹੈ ਤੇ ਸੁਣਦਾ ਵੀ ਉਹਨੂੰ ਘੱਟ। ਉਹ ਆਪਦੇ ਜੂਠੇ ਬਰਤਨ ਰੱਖਣ ਵਾਸਤੇ ਆਇਆ ਤੇ ਉਹਨੇ ਧੋਤਿਆਂ ਬਰਤਨਾਂ ਦੇ ਵਿੱਚ ਰੱਖਤੇ ਆ, ਤੇ ਜਿਹੜਾ ਉੱਥੇ ਬੈਠਾ ਬਰਤਨ ਸਾਫ ਕਰ ਰਿਹਾ ਸੀ, ਉਹਨੇ ਖੜਾ ਹੋ ਕੇ ਕੜਛੀ ਮਾਰੀ ਉਸ ਲੜਕੇ ਦੇ ਸਿਰ ਦੇ ਵਿੱਚ ਵੀ ਉਹ ਤਾਂ ਅਣਭੋਲ ਆ, ਉਹਨੂੰ ਤਾਂ ਦੱਸਦਾ ਨਹੀਂ ਹੈ, ਤੈਨੂੰ ਤਾਂ ਦੱਸਦਾ ਹੈ ਜੇ ਤੂੰ ਸੇਵਾ ਕਰਦਾ। ਨਿਮਰਤਾ ਦੇ ਘਰ ਵਿੱਚ ਆ ਕੇ ਸੇਵਾ ਹੁੰਦੀ ਹੈ, ਬਿਨਾਂ ਗੱਲ ਤੋਂ ਸੇਵਾ ਵੀ ਨਹੀਂ ਹੁੰਦੀ, ਗੁਰੂ ਦੀ ਕਿਰਪਾ ਦੇ ਨਾਲ ਹੀ ਸੇਵਾ ਹੁੰਦੀ ਹੈ। ਜਿਹੜੀ ਦਿਖਾਵੇ ਦੀ ਸੇਵਾ ਫਾਰਮੈਲਟੀਆਂ ਹੈ ਉਹ ਨਹੀਂ ਮਨਜ਼ੂਰ ਹੁੰਦੀ, ਫਿਰ ਜਪਣਾ ਤੇ ਖਪਣਾ ਬਣ ਜਾਂਦਾ। ਉੱਥੋਂ ਤਾਂ ਅਸੀਂ ਨਾਮ ਜਪਦੇ ਹਾਂ ਚਾਹੇ ਸੁਣਦੇ ਹਾਂ ਤੇ ਅੰਦਰੋਂ ਤਿੱਖੀਆਂ ਛੁੱਟੀਆਂ ਚਲਾਉਂਦੇ ਹਾਂ ਵੀ ਇਹਦਾ ਇਹੋ ਜਿਹੀ ਐਂ ਹੋ ਜੇ, ਇਹਨੂੰ ਕੁਛ ਨਹੀਂ ਹੈ, ਕੁਛ ਨਹੀਂ ਹੈ। ਆਪਾਂ ਕਿਸੇ ਦੇ ਦੋਸ਼ ਕਿੱਥੋਂ ਕੱਢ ਸਕਦੇ ਹਾਂ, ਆਪਾਂ ਕਿਸੇ ਦੇ ਕੀ, ਇਹ ਤਾਂ ਭਗਵਾਨ ਵਾਹਿਗੁਰੂ ਹੈ। ਜਦੋਂ ਉਹਦੇ ਦਰ ਤੇ ਜਾਵਾਂਗੇ, ਦੁੱਧੋਂ ਪਾਣੀ ਉਹਨੇ ਛਾਣ ਦੇਣਾ ਹੈ, ਸਾਰਾ ਕੁਝ ਨਿਚੋੜ ਦੇਣਾ ਵੀ ਇਹਨੇ ਚੰਗਾ ਕਾਰਜ ਆਹ ਕੀਤਾ, ਮਾੜਾ ਆਹ ਕੀਤਾ। ਮੈਂ ਡਰਾ ਨਹੀਂ ਰਿਹਾ, ਮੈਂ ਤਾਂ ਵੈਸੇ ਨੋਰਮਲ ਗੱਲ ਕਰਦਾ ਹੈ ਵੀ ਜੇ ਉਹਦੇ ਹਿਰਦੇ ਅੰਦਰ ਕਣਕਾਂ ਵੀ ਵਸਿਆ ਹੁੰਦਾ, ਚਾਹੇ ਸੇਵਾ ਦਾ, ਸਿਮਰਨ ਦਾ, ਸਤਸੰਗ ਦਾ, ਤੇ ਅਣਭੋਲ ਬੱਚੇ ਨਾਲ ਉਹ ਆਏ ਨਾ ਕਰਦਾ। ਸੋ ਪਿਆਰੇ ਖਾਲਸਾ ਜੀ, ਆਪਾਂ ਨਾਮ ਜਪਣ ਵਾਲੇ ਹਾਂ। ਦੇਖੋ, ਆਪਾਂ ਨਾਮ ਵੀ ਜਪਦੇ ਹਾਂ, ਆਪਾਂ ਸੇਵਾ ਵੀ ਕਰਦੇ ਹਾਂ, ਆਪਾਂ ਗੁਰੂ ਦਾ ਸੰਗ ਵੀ ਕਰਦੇ ਹਾਂ, ਤੇ ਇਹਦਾ ਦੂਜਾ ਪੱਖ ਵੀ ਹੈ
ਉਹੋ ਜਿਹੀਆਂ ਰੂਹਾਂ ਦੇਖੋ ਕਈ ਨਾਮ ਜਪਣ ਵਾਲੇ ਕਈ ਵਾਰੀ ਚੁਗਲੀ ਨਿੰਦਿਆ ਵੀ ਹੋ ਜਾਂਦੀ ਹੈ, ਕਈ ਵਾਰੀ ਮਨ ਦੇ ਵਿੱਚ ਹੋਮੇ ਦੀ ਬੋ ਆਉਂਦੀ ਹੈ, ਹਮੀ ਦਾ ਹਮਾਲਾ ਅੰਦਰ ਉਸਾਰ ਜਾਂਦਾ ਹੈ। ਸਾਡੇ ਇਸ 'ਚ ਇੱਕ ਸ਼ਬਦ ਸ਼ੇਰ ਲਿਖਦੇ ਕਹਿੰਦੇ ਅਲਫਾ ਅੰਦਰੋਂ ਉੱਪਰੋਂ ਹੋਵੇ ਸੱਚਾ। ਜਿਹੜਾ ਅਲਫਾ ਸ਼ਬਦ ਹੈ ਫਾਰਸੀ ਦਾ ਉਰਦੂ ਦਾ, ਇਹਦਾ ਅਰਥ ਹੈ ਪਹਿਲਾਂ ਅਲਫ ਅੰਦਰੋਂ ਉੱਪਰੋਂ ਹੋਵੇ ਸੱਚਾ, ਤੀਜੀ ਸੱਚੇ ਦੇ ਨਾਲ ਪ੍ਰੀਤ ਹੋਵੇ, ਆਉਣਾ ਸਫਲ ਹੈ ਉਹਨਾਂ ਦੀ ਜ਼ਿੰਦਗੀ ਦਾ, ਦੇਸ਼ ਸੇਵਾ ਦੇ ਵਿੱਚ ਬਤੀਤ ਹੋਵੇ, ਰੋਵੇ ਦੁਨੀਆਂ ਗੁਣਾਂ ਨੂੰ ਯਾਦ ਕਰਕੇ, ਐਸੀ ਆਤਮਾ ਅਮਰ ਸਰਜੀਤ ਹੋਵੇ, ਪਿੱਛੋਂ ਦੁਨੀਆਂ ਨੂੰ ਦਰਬਾਰ ਸਿੰਘ ਦੱਸ ਗਿਆ ਪ੍ਰੇਮ ਦੀ ਰੀਤ ਹੋਵੇ। ਅੰਦਰੋਂ ਉੱਪਰੋਂ, ਜੇ ਉੱਤੋਂ ਅਸੀਂ ਬੋਲਦੇ ਹਾਂ ਮਿੱਠਾ ਮਿੱਠਾ, ਅੰਦਰੋਂ ਵੀ ਉਹੋ ਜਿਹਾ ਹੋਵੇ ਵੀ ਇਹ ਸਰਬੱਤ ਦਾ ਭਲਾ ਮੰਗਣ ਵਾਲਾ ਹੈ, ਜੇ ਉੱਤੋਂ ਹੀ ਦਿਖਾਵਾ ਹੀ ਕਰਦਾ ਹੈ, ਆਓ ਜੀ ਬੈਠੋ ਜੀ, ਭੈਣ ਜੀ, ਭਰਾ ਜੀ, ਪਿਤਾ ਜੀ, ਆਓ ਜੀ, ਬੜਾ ਸਤਿਕਾਰ ਦੇ ਰਿਹਾ ਹੈ, ਉਹੋ ਜਿਹਾ ਅੰਦਰ ਵੀ ਹੋਵੇ ਨਾ ਉਹੋ ਜਿਹਾ, ਫੇਰ ਹੀ ਗੱਲ ਬਣਦੀ ਹੈ। ਤੇ ਸਫਲ ਉਹਨਾਂ ਦਾ ਹੀ ਹੁੰਦਾ ਜਿਹੜਾ ਦੇਸ਼ ਸੇਵਾ ਦੇ ਵਿੱਚ ਆਪਣਾ ਜ਼ਿੰਦਗੀ ਬਤੀਤ ਕਰਦੇ ਹੈ, ਫਿਰ ਦੁਨੀਆਂ ਯਾਦ ਉਹਨਾਂ ਨੂੰ ਕਰਦੀ ਹੈ ਜਿਹਨਾਂ ਵਿੱਚ ਹਿਰਦੇ ਵਿੱਚ ਪ੍ਰੇਮ ਹੋਵੇ, ਆਪ ਜਪੇ ਅਪਰਾ ਨਾਮ ਜਪਾਵ ਹੈ। ਵੀ ਜੇ ਸਾਡੇ ਘਰ ਦੇ ਆ ਜਾਂ ਸਾਡੇ ਮਾਤਾ ਪਿਤਾ ਹੈ ਜਾਂ ਸਾਡੇ ਇਸ਼ਟ ਹੈ ਜਾਂ ਸਾਡੇ ਸਤਿਗੁਰ ਹੈ ਜਾਂ ਕੋਈ ਭਜਨੀਕ ਪੁਰਸ਼ ਹੈ ਜਿਹੜਾ ਮਾਤਲੋਕ ਤੋਂ ਚਲਿਆ ਜਾਂਦਾ ਹੈ, ਫਿਰ ਉਹ ਯਾਦ ਕਰਦੇ ਵੀ ਸਾਡਾ ਬਾਬਾ ਬੈਠਾ ਸੀ ਜਾਂ ਸਾਡਾ ਦਾਦਾ ਸੀ ਜਾਂ ਸਾਡਾ ਗੁਆਂਢੀ ਸੀਗਾ ਜਾਂ ਸਾਡਾ ਆਹ ਸੀਗਾ, ਉਹਦੀ ਪ੍ਰੇਰਣਾ ਮਿਲੀ ਹੈ, ਮੈਂ ਤਾਂ ਖੰਡੇ ਬਾਟੇ ਦੀ ਪਹੁੰਚ ਸਕੀ ਹੈ, ਤਾਂ ਮੈਂ ਇਸ ਪਾਸੇ ਆਇਆ ਹੈ, ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਜਦੋਂ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦੇ, ਉਦੋਂ ਹੀ ਭਜਨੀਕ ਪੁਰਸ਼ਾਂ ਦਾ ਸੰਗ ਹੁੰਦਾ ਹੈ। ਇਹ ਜਿਹੜੀ ਪ੍ਰੇਮ ਵਾਲੀ ਰੀਤ ਹੈ, ਇਹ ਗੁਰੂ ਦੇ ਦਰ ਤੋਂ ਆ ਕੇ ਮਿਲਦੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਪ੍ਰੇਮ ਕਰਾਂਗੇ, ਪ੍ਰੇਮ ਸਭ ਦਾ ਹੈ, ਪ੍ਰੇਮ ਸਭ ਦਾ ਹੀ ਗੁਰੂ ਦੇ ਨਾਲ ਹੈ। ਜੇ ਆਪਾਂ ਦਰਿਆਵੀ ਪ੍ਰੇਮ ਕਰਦੇ ਹਾਂ ਨਾ ਇੱਕ ਦੂਜੇ ਨਾਲ, ਪਤੀ ਪਤਨੀ ਦਾ ਪ੍ਰੇਮ ਆ, ਭੈਣ ਭਰਾ ਦਾ ਪ੍ਰੇਮ ਆ, ਭੈਣ ਭੈਣ ਦਾ ਪ੍ਰੇਮ ਆ, ਭਰਾ ਭਰਾ ਦਾ ਪ੍ਰੇਮ ਆ, ਰਿਸ਼ਤੇਦਾਰਾਂ ਅਸੀਂ ਪ੍ਰੇਮ ਕਰਦੇ ਹਾਂ, ਪਰ ਉਹ ਫਿੱਕੇ ਪ੍ਰੇਮ ਹੈ। ਜਿਹੜਾ ਸੱਚਾ ਪ੍ਰੇਮ ਆ ਗੁਰੂ ਨਾਲ ਕਰਨਾ ਚਾਹੀਦਾ, ਸੱਚਾ ਤੇ ਸੁੱਚਾ ਜੀ ਦਾ ਪ੍ਰੇਮ ਗੁਰੂ ਦੇ ਨਾਲ ਹੈ। ਗੁਰੂ ਸਾਹਿਬ ਉਹ ਤੇ ਕਿਰਪਾ ਕਰਦੇ ਵੀ ਸਵਾਸ ਸਵਾਸ ਹਰੀ ਨਾਮ ਲੇ ਵਿਰਥਾ ਜਾਏ ਨਾ ਕੋਏ, ਕਿਆ ਜਾਣੇ ਉਹ ਸਵਾਸ ਕਾ ਆਪਨ ਹੋਣਾ ਹੋਏ, ਫਿਰ ਤਾਂ ਅੰਦਰੋਂ ਵੀ ਨਾਮ ਚੱਲੂਗਾ ਤੇ ਰੋਮ ਰੋਮ ਵੀ ਸਿਮਰੂਗਾ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ। ਇਹ ਜਿਹੜੀਆਂ ਮੰਜ਼ਲਾਂ ਹਨ, ਮੰਜ਼ਲਾਂ ਸਰ ਉਦੋਂ ਹੁੰਦੀਆਂ ਏ ਜਦੋਂ ਗੁਰੂ ਕਿਰਪਾ ਕਰਦਾ, ਹੋਣ ਮੰਜ਼ਲਾਂ ਤਾਂ ਦਰਬਾਰ ਸਿੰਘ ਜਾਂ ਚੱਲ ਪਏ ਤੇਰੇ ਫਰਮਾਨ ਉੱਤੇ। ਗੁਰੂ ਦਾ ਫਰਮਾਨ ਜਿਹੜਾ ਹੁਕਮ ਹੈ, ਹੁਣ ਇਹ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਸਾਡੇ ਗੁਰੂ ਸਾਹਿਬ ਹੈ। ਜਦੋਂ ਗੁਰੂ ਦਾ ਹੁਕਮ ਆਉਂਦਾ ਏ, ਜਿਹੜਾ ਹੁਕਮਨਾਮਾ ਹੈ, ਇਹ ਸਾਰਿਆਂ ਵਾਸਤੇ ਹੁੰਦਾ ਹੈ। ਇਹ ਨਹੀਂ ਆ ਵੀ ਮੇਰੇ ਵਾਸਤੇ ਜਾਂ ਇਹਦੇ ਵਾਸਤੇ ਜਾਂ ਉਹਦੇ ਵਾਸਤੇ ਉਹਦੇ ਵਾਸਤੇ, ਇਹ ਸਾਰਿਆਂ ਵਾਸਤੇ ਮੰਨਣਾ ਨਾ ਮੰਨਣਾ ਉਸ 'ਤੇ ਨਿਰਭਰ ਕਰਦਾ ਹੈ। ਗੁਰੂ ਦਾ ਹੁਕਮ ਸਾਰਿਆਂ ਵਾਸਤੇ ਹੁੰਦਾ। ਜਿਹੜੇ ਸਿੱਖ ਗੁਰੂ ਦਾ ਹੁਕਮ ਮੰਨਦੇ ਹੈ, ਗੁਰੂ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੈ, ਅਤੇ ਮੰਜ਼ਲਾਂ ਵੀ ਸਰ ਉਹੀ ਕਰਦੇ ਹੈ। ਲਓ ਤੁਸੀਂ ਭਜਨੀਕ ਪੁਰਸ਼ ਬੈਠੇ ਹੋ, ਨਿਤਾ ਪ੍ਰਤੀ ਮਹਾਰਾਜ ਦੇ ਅਸਥਾਨ 'ਤੇ ਆਉਂਦੇ ਹੋ, ਨਾਮ ਜਪਣ ਵਾਲੀਆਂ ਰੂਹਾਂ ਬੈਠੀਆਂ ਹੋ, ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਬਹਾਦਰ ਵਿਧੀ ਚੰਦ ਨੂੰ ਭੇਜਿਆ ਵੀ ਲਾਹੌਰ ਦੇ ਕਿਲ੍ਹੇ ਵਿੱਚ ਘੋੜੇ ਬਣਦਾ, ਉੱਥੋਂ ਤੂੰ ਘੋੜੇ ਲੈ ਕੇ ਆਉਣੇ ਹੈ। ਉਹ ਗੁਰੂ ਨੂੰ ਖੁਸ਼ ਕਰਨ ਦੀ ਖਾਤਰ ਘੋੜੇ ਲੈਣ ਵਾਸਤੇ ਗਿਆ, ਉੱਥੇ ਘਾਹ ਹੀ ਬਣ ਗਿਆ। ਗੁਰੂ ਨੂੰ ਖੁਸ਼ ਕਰਨਾ ਬਹੁਤ ਔਖਾ ਹੈ, ਚਾਹੇ ਸੀਸ ਦਿੱਤਿਆਂ ਤੋਂ ਵੀ ਗੁਰੂ ਖੁਸ਼ ਹੋ ਜਾਵੇ ਨਾ ਤਾਂ ਵੀ ਸੌਦਾ ਸਸਤਾ ਆਏ, ਕਿਉਂ ਮਰਨਾ ਤਾਂ ਹੈ ਹੀ ਹੈ, ਮਾਤਲੋਕ ਤੋਂ ਜਾਣਾ ਤਾਂ ਹੈ ਹੀ ਹੈ। ਉਸ ਮਰਨੇ ਤੋਂ ਪਹਿਲਾਂ ਮਰ ਲਾ, ਇੱਕ ਤਾਂ ਸਮਾਂ ਨਿਸ਼ਚਿਤ ਆਪਾਂ ਜਾਣਾ ਹੈ, ਇੱਕ ਉਸ ਮਰਨ ਤੋਂ ਪਹਿਲਾਂ ਗੁਰੂ ਦੀ ਖਾਤਰ ਮਰਨਾ ਪੈਂਦਾ ਹੈ। ਉਹ ਯੋਧੇ ਸੂਰਮੇ ਬਹਾਦਰ, ਜਿਵੇਂ ਬਹਾਦਰ ਬਿਧੀ ਚੰਦ ਹੈ, ਕੋਈ ਉਹਨੂੰ ਗਮ ਹੀ ਨਹੀਂ ਹੈ ਮੌਤ ਦਾ। ਮੈਂ ਕਿਲ੍ਹੇ ਦੇ ਵਿੱਚ ਆਇਆ, ਘਾਹ ਹੀ ਬਣ ਗਿਆ, ਭੇਸ ਬਟਾ ਲਿਆ, ਘੋੜਿਆਂ ਦੀ ਸੇਵਾ ਕਰਦਾ, ਪਾਣੀ ਪਿਆਉਂਦਾ, ਘੋੜਿਆਂ ਨੂੰ ਨਵਾਉਂਦਾ ਏ, ਉਹ ਜ਼ਾਲਮਾਂ ਦੇ ਵਿੱਚ ਰਹਿੰਦਾ ਏ। ਦੇਖੋ ਜ਼ਾਲਮ ਪਛਾਣ ਨਹੀਂ ਸਕੇ ਬਿਧੀ ਚੰਦ ਨੂੰ ਵੀ ਇਹ ਗੁਰੂ ਦਾ ਸਿੱਖ ਹੈ, ਇਹਦਾ ਨਿਸ਼ਾਨਾ ਹੋਰ ਹੈ। ਬਿਧੀ ਚੰਦ ਦਾ ਨਿਸ਼ਾਨਾ ਤਾਂ ਹੋਰ ਹੈ, ਪਰ ਉੱਥੇ ਉਹ ਘਾਹ ਲੈ ਕੇ ਆਉਂਦਾ, ਉਹ ਵਿਉਂਤਬੰਦੀ ਬਣਾਉਂਦਾ ਹੈ ਵੀ ਕਿਹੜਾ ਮੌਕਾ ਮੈਨੂੰ ਮਿਲੇ, ਮੈਂ ਕਿਲ੍ਹੇ ਦੇ ਵਿੱਚੋਂ ਘੋੜੇ ਲੈ ਕੇ ਜਾਵਾਂ। ਜਿਹੜੇ ਘਾਹ ਹੀ ਸੀ, ਘਾਹ ਲੈ ਕੇ ਆਉਂਦੇ, ਉਹਨਾਂ ਨੂੰ ਕਿਸੇ ਨੂੰ 4 ਆਨੇ ਦਿੰਦੇ, ਕਿਸੇ ਨੂੰ 8 ਆਨੇ ਦਿੰਦੇ ਹੈ, ਇਹਦੀ ਸੇਵਾ ਤੋਂ ਖੁਸ਼ ਹੋ ਕੇ 16 ਆਨੇ ਘਰ 'ਤੇ ਰੋਜ਼ ਦੇ, 1 ਰੁਪਈਆ ਰੁਪਈਏ 'ਚ 16 ਆਨੇ ਹੁੰਦੇ।
ਇੱਕ ਰੁਪਈਆ ਰੋਜ਼ ਮਿਲਦਾ ਉਹਨੂੰ। ਉਹ ਕਹਿੰਦਾ ਜੀ ਮੈਂ ਕੀ ਕਰਨੇ ਆ, ਮੈਂ 8 ਆਨੇ ਜਮ੍ਹਾਂ ਕਰਾਇਆ ਕਰੂੰਗਾ। ਖਜ਼ਾਨੇ ਨੇ 8 ਆਨੇ ਦੇ ਮੈਂ ਲੱਡੂ ਲਿਆ ਕੇ ਮਿੱਠਾ ਪਦਾਰਥ ਸਾਰੇ ਘਾਈਆਂ ਨੂੰ ਕੜਵਾਲਾਂ ਨੂੰ ਇਹ ਕਿਲੇ ਵਾਲਿਆਂ ਨੂੰ ਛਕਾਇਆ ਕਰੂੰਗਾ। ਉਹਦਾ ਨਾਂ ਹੀ ਪੈ ਗਿਆ ਆਹ ਭੋਲਿਆ ਸਿੱਖਾ, ਆਹ ਲੱਡੂਆਂ ਵਾਲਿਆ। ਖੁਸ਼ ਹੋ ਗਏ ਆ, ਦਰੋਗੇ ਦੇ ਘਰੇ ਗਿਆ, ਉਹਦੇ ਕਾਰਜ ਕਰਿਆ, ਉੱਥੋਂ ਖੁਸ਼ ਹੋ ਗਿਆ। ਦਰੋਗੇ ਸੌਂਦੇ ਖਾਣੇ ਦੱਸਤਾ ਵੀ ਉਹ ਰਾਸ਼ਨ ਦਾ ਸਟੋਰ ਹੈ, ਜਿੰਨਾ ਮਰਜ਼ੀ ਸੌਦਾ ਲਈ ਲਿਖਾ ਦੀ, ਆਪੇ ਅਸੀਂ ਪੈਸੇ ਦੇਵਾਂਗੇ, ਜੋ ਮਰਜ਼ੀ ਰਾਸ਼ਨ ਚੱਕ ਬਣਾ ਆਪਦੇ ਹੱਥੀ ਤੂੰ ਛਕਣਾ। ਤੈਥੋਂ ਖੁਸ਼ ਹੋ ਗਈ ਸਾਡੀ ਸੱਚੀ ਸਰਕਾਰ। ਦੇਖੋ ਸੱਚੀ ਸਰਕਾਰ ਤਾਂ ਉਹ ਜਾਂ ਸ਼ਾਹਜਹਾਂ ਨੂੰ ਕਹਿੰਦਾ, ਜਾਂ ਸੂਬਾ ਕਾਸੋ ਬੇਗ ਨੂੰ ਕਹਿੰਦਾ, ਲਾਹੌਰ ਦਾ ਸੂਬਾ ਜਿਹੜਾ ਆਪਣਾ ਦਰੋਗਾ ਸੌਂਦੇ ਖਾਂ ਏ, ਕਹਿੰਦਾ ਸਾਡੀ ਸੱਚੀ ਸਰਕਾਰ ਤੈਥੋਂ ਖੁਸ਼ ਹੋ ਗਈ ਹੈ, ਤੇਰੀ ਸੇਵਾ ਤੋਂ ਖੁਸ਼ ਕਰਤਾ ਸਾਰਿਆਂ ਨੂੰ। ਇੱਕ ਗੁਰੂ ਦਾ ਸਿੱਖ ਜਿਹੜਾ ਸਾਰਿਆਂ ਨੂੰ ਖੁਸ਼ ਕਰ ਦੇਵੇ, ਚੌਥੀ ਮੰਜ਼ਿਲ ਦਾ ਯੋਗੀ ਹੁੰਦਾ ਚੌਥੀ ਦਾ। ਦੇਖੋ ਆਪਾਂ ਬੱਚਿਆਂ ਵਾਸਤੇ, ਘਰਦਿਆਂ ਵਾਸਤੇ ਜਿਹੜੇ ਮਨੁੱਖ ਹੈ ਉਹ ਕਾਰਜ ਕਰਦਾ, ਕਈ ਵਾਰੀ ਘਰ ਦੇ ਮੁਖੀ ਤੋਂ ਸਾਰੇ ਪਰਿਵਾਰ ਵਾਲੇ ਖੁਸ਼ ਨਹੀਂ ਹੁੰਦੇ ਵੀ ਤੂੰ ਕੀਤਾ ਕੀ ਸਾਡੇ ਵਾਸਤੇ, ਇਹ ਤਾਂ ਤੁਹਾਡਾ ਫਰਜ਼ ਬਣਦਾ ਸੀਗਾ। ਐਂ ਕਹਿਣਗੇ ਤਾਂ ਫਰਜ਼ ਹੀ ਬਣਦਾ, ਸਾਰੇ ਕਰਦੇ ਤੂੰ ਕਿਹੜਾ ਵੱਖਰਾ ਕਰਤਾ। ਕਈ ਵਾਰੀ ਆਹਾ ਸੁਣਨਾ ਪੈਂਦਾ ਹੈ, ਘਰਦੇ ਨਹੀਂ ਖੁਸ਼ ਹੁੰਦੇ, ਪਰ ਜਿਸ ਸਿੱਖ ਤੋਂ ਸਾਰੇ ਜਾਣੇ ਖੁਸ਼ ਹੋ ਗਏ। ਦੇਖੋ ਘਾਹ ਹੀ ਖੁਸ਼, ਕਢਵਾਲ ਖੁਸ਼, ਦਰੋਗਾ ਖੁਸ਼, ਦਰੋਗੀ ਖੁਸ਼, ਸੂਬਾ ਕਾਸਬੇ ਖੁਸ਼, ਸਾਰੇ ਖੁਸ਼ ਹੋ ਗਏ। ਕਈ ਤਾਂ ਕਹਿੰਦੇ ਤਾਂ ਭੋਲਾ ਲੱਗਦਾ, ਅਣਭੋਲ ਲੱਗਦਾ, ਸਾਨੂੰ ਮੂਰਖ ਲੱਗਦਾ, ਇਹ ਤਾਂ ਪੈਸੇ ਵਰਤਾਈ ਜਾਂਦਾ, ਲੰਗਰ ਲਾਈ ਜਾਂਦਾ। ਜੇ ਇਹਦੇ ਬਸ ਹੋਵੇ ਨਾ, ਸਾਰਾ ਖਜ਼ਾਨਾ ਹੀ ਗਰੀਬਾਂ ਚ ਲਟਾ ਦੇਵੇ, ਸਾਰਾ ਹੀ ਖਜ਼ਾਨਾ, ਇਹ ਤਾਂ ਕੁਝ ਰੱਖਦਾ ਨਹੀਂ ਹੈ। ਅੱਜ ਦੇ ਸਮੇਂ ਵਿੱਚ ਉਹ ਕਹਿੰਦੇ ਆ ਕੋਈ ਕਿਸੇ ਨੂੰ ਪੈਸਾ ਨਹੀਂ ਛੱਡਦਾ ਗਿਆ, 2 ਆਨੇ ਨਹੀਂ ਛੱਡਦਾ, ਇਹ 8-8 ਆਨਿਆਂ ਦੇ ਲੱਡੂ ਲਿਆ ਕੇ ਛਕਾਉਂਦਾ ਸਾਨੂੰ। ਤਾਂ ਕਈ ਕਹਿੰਦੇ ਕੋਈ ਤਾਂ ਕਹਿੰਦੇ ਮੂਰਖ ਲੱਗਦਾ, ਕੋਈ ਕਹਿੰਦੇ ਇਹਦੀ ਪਤਾ ਨੀ ਮੰਜ਼ਿਲ ਕਿਹੜੀ ਹੈ। ਲਓ ਹੁਣ ਉਹ ਭੇਤੀ ਹੋ ਗਿਆ, ਵਿੱਚ ਵੜ ਗਿਆ। ਜੇ ਕਿਸੇ ਨੂੰ ਠੋਕਣ ਮਾਰਨੀ ਹੋਵੇ, ਨੁਕਸਾਨ ਕਰਨਾ ਹੋਵੇ, ਭੇਤੀ ਹੋਣਾ ਪੈਂਦਾ। ਜਿਵੇਂ ਘਰ ਦਾ ਭੇਤੀ ਲੰਕਾ ਢਾਏ, ਜਿਹੜਾ ਬਹਾਦਰ ਬਿਧੀ ਜਾਂਦਾ ਉੱਡਦਾ ਹੀ ਫਿਰਦਾ, ਉੱਡਦਾ ਹੀ, ਉਹਦਾ ਨਿਸ਼ਾਨਾ ਤਾਂ ਹੋਰ ਹੈ, ਲਿਜਾਣੇ ਤਾਂ ਉਹਨੇ ਘੋੜੇ ਹੈ, ਪਰ ਉਹਨਾਂ ਵਿੱਚ ਉਹ ਘੋਲ ਮਿਲ ਗਿਆ ਏ। ਬਿਧੀ ਚੰਦ ਭੇਤੀ ਹੋ ਗਿਆ, ਤਬੇਲੇ ਦਾ ਨਾਲੇ, ਤਬੇਲੇ ਦੇ ਨਾਲੇ ਘਰ ਦਾ ਨਾਲੇ ਦਿਲਾਂ ਦਾ ਭੇਤ ਸਾਰਾ ਆ ਗਿਆ ਏ। ਉਸ ਸਮੇਂ ਦੀ ਵਾਰਤਾ ਮੈਂ

ਸਾਰਾ ਭੇਦ ਪਾ ਲਿਆ ਬਿਧੀ ਚੰਦ ਨੇ, ਪਰ ਉਹਨੂੰ ਕੋਈ ਪਛਾਣ ਨਹੀਂ ਸਕਿਆ ਵੀ ਇਹ ਕੌਣ ਹੈ। ਖੁਸ਼ ਹੋ ਗਏ ਸਾਰੇ ਉਹਦੇ ਕੋਲੋਂ ਵੀ ਸੇਵਾ ਬੜੀ ਕਰਦਾ ਏ। ਦਰੋਗਾ ਸੌਂਦੇ ਖਾਂ ਕਹਿੰਦਾ ਵੀ ਤੂੰ ਸਾਨੂੰ ਪਹਿਲਾਂ ਨਹੀਂ ਮਿਲਿਆ, ਪਹਿਲਾਂ ਕਿੱਥੇ ਰਿਹਾ? ਉਹ ਕਹਿੰਦਾ ਜੀ ਮੈਂ ਕਿਤੇ ਹੋਰ ਪਾਸੇ ਜਾਂਦਾ ਸੀ, ਹੁਣ ਤਾਂ ਮੈਂ ਸੱਚੀ ਸਰਕਾਰ ਦੇ ਘੋੜਿਆਂ ਦੀ ਸੇਵਾ ਕਰ ਰਿਹਾ। ਸੱਚੀ ਸਰਕਾਰ ਕਹਿ ਰਿਹਾ ਏ ਛੇਵੇਂ ਪਾਤਸ਼ਾਹ ਨੂੰ, ਇਹ ਸਮਝ ਰਹੇ ਹੈ ਕਿ ਸਾਡੇ ਸੂਬਾ ਕਾਸੋ ਬੇਗ ਨੂੰ ਜਾਂ ਬਾਦਸ਼ਾਹ ਸ਼ਾਹਜਹਾਂ ਨੂੰ ਕਹਿ ਰਿਹਾ। ਉਹ ਐਂ ਖੁਸ਼ ਹੋ ਰਿਹਾ ਤਾਂ ਸਾਡਾ ਹੀ ਬੰਦਾ ਹੈ, ਭੇਸ ਵਟਾਇਆ ਪਿਆ। ਇੱਕ ਦਿਨ ਬਹਾਦਰ ਬਿਧੀ ਚੰਦ ਜਾਂਦਾ ਏ, ਘਾ ਲੈਣ ਵਾਸਤੇ ਰੋਜ਼ ਹੀ ਜਾਂਦਾ ਸੀਗਾ। ਪਹਿਲਾਂ ਤਾਂ ਇੱਕ ਦਿਨ ਕਿਲੇ ਦੇ ਉੱਪਰ ਚੜ੍ਹਦਾ, ਕਿਲੇ ਦੇ ਉੱਪਰ ਚੜ੍ਹ ਕੇ ਦੇਖਦਾ ਏ ਬਈ ਸੱਜੇ ਪਾਸੇ ਸ਼ਹਿਰ ਵੱਸਦਾ, ਖੱਬੇ ਪਾਸੇ ਸ਼ਹਿਰ ਵੱਸਦਾ, ਅਗਲੇ ਪਾਸੇ ਗੇਟ ਹੈ। ਜਦੋਂ ਪਿਛਲੇ ਪਾਸੇ ਗਿਆ ਕਿਲੇ ਦੇ ਉੱਪਰ ਚੜ੍ਹ ਕੇ ਤਾਂ ਰਾਵੀ ਦਰਿਆ ਖੈਂਦਾ ਹੈ, ਲਾਹੌਰ ਦੇ ਕਿਲੇ ਨਾ ਉਦੋਂ ਰਾਵੀ ਦਰਿਆ ਖੈਂਦਾ ਸੀ, ਹੁਣ ਤਾਂ ਕਾਫੀ ਪਿੱਛੇ ਚਲਿਆ ਗਿਆ ਪਾਣੀ। ਉਹ ਕਹਿੰਦਾ ਵੀ ਆਹ ਸਕੀਮ ਕੋਈ ਲਾਉਣੀ ਹੈ। ਅਗਲੇ ਦਿਨ ਉਹਨੇ ਕੀ ਕੀਤਾ, ਜਦੋਂ ਘਾਹ ਲੈਣ ਵਾਸਤੇ ਗਿਆ ਨਾ, ਖੋਤਣ ਵਾਸਤੇ ਗਿਆ, ਘਾਹ ਦੇ ਵਿੱਚ ਇੱਕ ਪੱਥਰ ਚੱਕ ਲਿਆ ਆ, ਪੱਥਰ ਉਹਨੇ ਲੁਕੋ ਲਿਆ ਏ ਤੇ ਆਪਦੀ ਨਿੱਤਾ ਪ੍ਰਤੀ ਸੇਵਾ ਕਰ ਰਿਹਾ ਜੋ ਕਾਰਜ ਕਰਦਾ ਸੀਗਾ। ਘੋੜਿਆਂ ਨੂੰ ਘਾਹ ਛਕਾਇਆ, ਪਾਣੀ ਪਿਆ, ਨਵਾਇਆ। ਜਦੋਂ ਸਾਰੇ ਜਣੇ ਰਾਤ ਨੂੰ ਸੌ ਗਏ ਨਾ, ਰਾਤ ਦੇ 12 ਤਕਰੀਬਨ ਵੱਜੇ ਆ ਤੇ ਅੱਧੀ ਰਾਤ ਦਾ ਸਮਾਂ ਹੈ, ਬਹਾਦਰ ਬਿਧੀ ਚੰਦ ਉਹ ਪੱਥਰ ਭਾਰਾ ਚੱਕ ਕਿਲੇ ਦੇ ਉੱਪਰ ਚੜ੍ਹ ਗਿਆ। ਕਿਲੇ ਦੇ ਉੱਪਰ ਚੜਿਆ ਉਹਨੇ ਪਿਛਲੇ ਪਾਸੇ ਰਾਵੀ ਦਰਿਆ ਖੈਂਦਾ ਆ, ਤਾਂ ਚੱਕ ਕੇ ਪਾਣੀ ਚ ਸਿੱਟਤਾ ਉੱਪਰੋਂ, ਧਮਾਕਾ ਹੋਇਆ, ਖੜਾਕ ਹੋਇਆ। ਸ਼ਹਿਰ ਦੇ ਲੋਕ ਡਰ ਗਏ, ਘਬਰਾ ਗਏ, ਉੱਠ ਕੇ ਆਏ ਅੱਧੀ ਰਾਤ ਦਾ ਸਮਾਂ, ਕਹਿੰਦੇ ਕੌਣ ਹੈ, ਕਿੱਥੇ ਆ ਕੇ ਫੜ ਲੋ, ਚੋਰ ਲੱਗਦਾ ਏ, ਧਮਾਕਾ ਹੋਇਆ। ਜਦੋਂ ਉਸ ਘਾਟ ਤੇ ਆਏ ਹੈ, ਉਹ ਕਹਿੰਦੇ ਭਾਈ ਕੋਈ ਮੱਛ ਆਇਆ ਲੱਗਦਾ, ਮੱਛ ਵੱਡਾ ਸਾਰਾ ਮੱਛ ਹੋਣਾ। ਉਹ ਜਦੋਂ ਟਪੂਸੀ ਬਾਹਰ ਨੂੰ ਆਏ ਤਾਂ ਟਪੂਸੀ ਲਾਉਂਦਾ, ਜਦੋਂ ਵਿੱਚ ਡਿੱਗਦਾ ਧਮਾਕਾ ਹੁੰਦਾ। ਐਵੇਂ ਨੀਂਦ ਨਾ ਖਰਾਬ ਕਰੋ, ਚਲੋ ਕਿ ਨਾ ਮੁੜ ਗਏ ਆ। ਅਗਲੇ ਦਿਨ ਫੇਰ ਘਾਹ ਲੈਣ ਵਾਸਤੇ ਜਾਂਦਾ ਏ, ਪਹਿਲੀ ਰਾਤ ਨਾਲੋਂ ਦੂਜੀ ਰਾਤ ਭਾਰਾ ਪੱਥਰ ਲਿਆਉਂਦਾ, ਦੂਜੀ ਰਾਤ ਵੀ ਪੱਥਰ ਸਿੱਟਦਾ ਏ। ਲੋਕ ਆਉਂਦੇ ਆ, ਕਹਿੰਦੇ ਕੌਣ ਹੈ, ਕਿੱਥੇ ਹੈ, ਚੋਰ ਲੱਗਦਾ ਏ, ਕਾਫੀ ਜਾਣੇ ਹੋਣੇ ਹੈ। ਜਦ ਦਰਿਆ ਦੇ ਨੇੜੇ ਆਉਂਦੇ ਆ, ਕੰਢੇ ਤੇ ਆਉਂਦੇ ਆ ਨਾ, ਤੇ ਉਹ ਤਾਂ ਵਿੱਚ ਸਮਾ ਜਾਂਦਾ, ਪੱਥਰ ਹੁੰਦਾ ਏ। ਪਹਿਲੀ ਰਾਤ ਨਾਲੋਂ ਦੂਜੀ ਰਾਤ ਅੱਧੇ ਲੋਕ ਆਏ, ਉਹਨਾਂ ਚ ਇੱਕ ਸਿਆਣਾ ਬਜ਼ੁਰਗ, ਉਹ ਕਹਿੰਦਾ ਆਉਣ ਦੀ ਲੋੜ ਨਹੀਂ ਹੈ, ਕੋਈ ਨੀਂਦ ਨਾ ਖਰਾਬ ਕਰਿਓ, ਇਹ ਤਾਂ ਕੋਈ ਮੱਛ ਲੱਗਦਾ ਏ, ਇਹ ਉਛਲਦਾ ਏ, ਟਪੂਸੀਆਂ ਲਾਉਂਦਾ, ਜਦ ਵਿੱਚ ਡਿੱਗਦਾ ਏ ਧਮਾਕਾ ਹੁੰਦਾ ਏ, ਐਵੇਂ ਨੀਂਦ ਖਰਾਬ ਕਰਨ ਦੀ ਲੋੜ ਨਹੀਂ ਹੈ, ਕੋਈ ਚੋਰ ਨਹੀਂ ਹੈ, ਕੋਈ ਹੋਰ ਨਹੀਂ ਹੈ, ਚਲੋ ਕਿ ਨਾ। ਉਹ ਵਾਪਸ ਚਲੇ ਗਏ। ਤੀਜੇ ਦਿਨ ਨੂੰ ਉਹ ਦੂਈ ਰਾਤ ਨਾਲੋਂ ਵੀ ਭਾਰਾ ਪੱਥਰ ਲੈ ਕੇ ਆਉਂਦਾ, ਰਾਤ ਨੂੰ ਪੱਥਰ ਸਿੱਟਦਾ ਏ ਤੀਜੀ ਰਾਤ ਨੂੰ। ਜਦੋਂ ਭਾਰਾ ਪੱਥਰ ਮਾਰਦਾ, ਸ਼ਹਿਰ ਦਾ ਬੱਚਾ ਵੀ ਨਹੀਂ ਆਉਂਦਾ, ਕਹਿੰਦੇ ਰੋਜ਼ ਹੀ ਧਮਾਕੇ ਹੁੰਦੇ ਆ, ਤਾਂ ਰੋਜ਼ ਧਮਾਕੇ ਹੁੰਦੇ ਆ, ਹੋਣ ਦਿਓ,

ईद वाले दिन घोड़े शिंगारे जाने सी, उन्हां घोड़े दे उपर काठियां पैनियां सी ते शाहजहां ने उपर सवारी करनी सी। ओह ते जिहड़ा सीगा शाहजहां कोल भी गल्लां पहुंचियां भी भाई एक घोड़ा सिख आया है सेवा करदा घोड़िया दी, यानी कि चौथे तीन तां इह रातां लंघ गईआं, चौथे दिन नूं उह आउंदा है बादशाह शाहजहां किले दे विच, देखदा भी घोड़े वधिया हो गए है, वधिया नसल दे है। दरोगा सौंदे खां ते सूबा कासिम बेग नूं कहिंदा किहड़ा इहदी सेवा करदा, सिफतां मेरे को भी होईआं हन, रिपोर्टां पहुंचियां हन। बहादुर बीधी चंद घा दी पंड लई आउंदा, कहिंदा जी उह आउंदा है भोला सिख, उह सेवा करदा है। उह कहिंदा दरोगा सौंदे खां कहिंदा आ जा किहड़ा, जिहड़ी सच्ची सरकार नूं याद करदा, सच्ची सरकार आई है, दुनिया दा बादशाह आया, हिंदुस्तान दा बादशाह शाहजहां आया है। हाथ जोड़ी खड़ा कहना सच्ची सरकार, हाँ जी मैं सच्ची सरकार का ही बंदा है। वह तो सच्ची सरकार गुरु नूं कहना या आपदे आप नूं समझी बैठे है। खुश हो गया घोड़िया की सेवा तो। शाहजहां बादशाह कहिंदे आ 5000 दे करीब उन्हूं इनाम दे गया, उहदी सेवा तो खुश हो गया, भी बड़ी तन मन नाल सेवा करता है, तन मन दे नाल। इक तां उपर उपर सेवा हुंदी, फार्मेलिटी वी बद्धा चट्टी, जो परे ना गुना उपकार, जे कोई देखदा तां नाम जप लो, जे कोई देखदा तां सेवा कर लो, ते नहीं बस उदू बाद कुछ करी के चलो, भी दिखाओ नूं सेवा नहीं है, दिखाओ नूं नाम जपना नहीं है, यह तां एक बार भगवान का नाम लईए कीते कोट पराध का नाश होवे हिरदे विचों, और हीन भावना ना होवे, कोई वैर विरोध ना होवे। ये नहीं है भी गेट वह बाहर बंद किया नहीं तो बस उदों ही लग गए उहदी निंदिया करन वास्ते, इहो जिहा समां ना आवे महाराज, इहो जिहा समां साडे ते लियाओ भी ना, कृपा करो। फिर जिहो जिही कीती जिहो जिही ना कीती, सो प्यारे खालसा जी, यह गुरु साहब की अपार बख्शिश कृपा है उस सिख दे उपर, उहनूं कोई नहीं पछाण सकिया। उहनूं जद इनाम दे के सारे जने चले गए ना, दरोगा उत्थे है हुण, सारे कढ़वाल ते घा इकट्ठे हो गए है, उहनूं कहिंदे गल सुण ओए भोलिया सिखा, गल सुण ओए, उह सच्ची सरकार दे बंदे आ, उह तूं तां सारिआं नूं खुश करते है, असीं तां इन्ना चिर हो गया सानूं रहिंदन साथ तां कोई खुश नहीं होया, उह तैनूं इनाम दे गया, अज शाहजहां आया सी तैनूं इनाम वड्डा सारा दे गया, की करेगा तूं पैसिआं दा, कहिंदा मैं तां थोड़े विच ही वरता देणा। ਉਹ ਸਾਰੇ ਜਣੇ ਦਰੋਗਾ ਸੌਂਦੇ ਖਾਂ ਵੀ ਇਕੱਠਾ ਹੋ ਗਿਆ, ਕਢਵਾਲ ਕਾਹੀ ਕਰਮਚਾਰੀ ਕਹਿੰਦੇ ਗੱਲ ਸੁਣ ਓਏ ਭੋਲਿਆ ਸਿੱਖਾ, ਤੈਨੂੰ ਇਨਾਮ ਬਹੁਤਾ ਮਿਲ ਗਿਆ ਏ, ਓਏ ਓ ਕਰ ਤੂੰ ਮਹੀਨਾ ਹੋ ਗਿਆ ਸਾਡੇ ਵਿੱਚ ਰਹਿੰਦਾ ਏ, ਸਾਨੂੰ ਮਿੱਠਾ ਪਦਾਰਥ ਖਵਾਉਣਾ, ਕਿਤੇ ਮਿੱਠਾ ਖਵਾ ਖਵਾ ਕੇ ਸਾਡੀ ਮੌਤ ਹੀ ਨਾ ਹੋ ਜਾਏ ਕਿਤੇ, ਇਉਂ ਕਰ ਅੱਜ ਨਾ ਸਾਨੂੰ ਪਾਰਟੀ ਕਰਨ ਆਉਂਦਾ ਦੇ, ਸਾਡਾ ਕੌੜਾ ਮੂੰਹ ਕਰਾ ਕੌੜਾ, ਲੰਗਰ ਲਾ ਦੇ ਕਹਿਣਾ ਤੂੰ ਲਿਆ ਕੇ ਨਾ, ਪਹਿਲੇ ਤੋੜ ਦੀ ਹੋਵੇ ਸ਼ਰਾਬ ਪਿਆ, ਯਾਨੀ ਕਿ ਬੰਤ ਤਾਂ ਬਣਨੀ ਸੀ ਨਾ ਕੋਈ, ਹੋਰ ਭੰਗ ਤਾਂ ਉਹਨਾਂ ਨੇ ਕਹਿਣਾ ਸੀ ਵੀ ਸਾਨੂੰ ਭੰਗ ਪਿਆ, ਉਹ ਕਹਿੰਦੇ ਇਹ ਸਾਨੂੰ ਲਿਆ ਕੇ ਛਕਾ ਕੇ ਨਾ। ਬਹਾਦਰ ਬਿਧੀ ਚੰਦ ਕਹਿੰਦਾ ਇਹ ਤਾਂ ਇਉਂ ਲੱਗਦਾ ਜਿਵੇਂ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਉਹ ਮਨਜ਼ੂਰ ਹੋ ਗਈ ਹੁੰਦੀ ਹੈ, ਇਹ ਭਾਲ ਦੇ ਸ਼ਰਾਬ ਲਿਆ ਦੇ, ਤੂੰ ਪੈਸੇ ਕੀ ਕਰਨੇ ਹੈ। ਉਹ ਬਿਧੀ ਚੰਦ ਕਹਿੰਦਾ ਵੀ ਮੇਰੀਆਂ ਦੋ ਗੱਲਾਂ, ਮੈਂ ਪੈਸੇ ਤਾਂ ਕੀ ਕਰਨੇ ਆ, ਤੁਹਾਡੇ ਵਿੱਚ ਹੀ ਮੈਂ ਲਟਾ ਦੇਣੇ ਆ, ਵੰਡ ਦੇਣੇ ਆ। ਮੇਰੀ ਪਹਿਲੀ ਸ਼ਰਤ ਇਹ ਹੈ ਵੀ ਆਪਾਂ ਕਿਸੇ ਲੜਕੀ ਦਾ ਨਾਚ ਨਹੀਂ ਕਰਾਉਣਾ। ਉਹ ਕਹਿੰਦੇ ਠੀਕ ਹੈ। ਦੂਜੀ ਇਹ ਗੱਲ ਹੈ ਕਿ ਕਿਸੇ ਨੇ ਮੈਨੂੰ ਪੀਣ ਵਾਸਤੇ ਨਹੀਂ ਕਹਿਣਾ, ਮੈਂ ਤੁਹਾਨੂੰ ਪਿਆ ਦੂੰਗਾ, ਮੈਨੂੰ ਨਹੀਂ ਕਹਿਣਾ। ਕਹਿੰਦੇ ਠੀਕ ਹੈ, ਦੋ ਮੇਰੀਆਂ ਸ਼ਰਤਾਂ ਹਨ, ਮੈਂ ਜਾਣਾ। ਉਹਨੇ ਸਾਰਿਆਂ ਨੂੰ ਨਿਆਉਂਦਾ ਦੇਤਾ ਵੀ ਸਾਰੇ ਜਾਣੇ ਆ ਜਾਇਓ, ਸ਼ਾਮ ਨੂੰ ਪਾਰਟੀ ਮੇਰੇ ਵੱਲੋਂ ਹੈ। ਪਹਿਲਾਂ ਤਾਂ ਖਜ਼ਾਨੇ ਜਾਂਦਾ, ਸਾਰੇ ਪੈਸੇ ਕਢਾਉਂਦਾ ਏ, ਫਿਰ ਗੱਡਾ ਲੈ ਕੇ ਜਾਂਦਾ ਏ ਠੇਕੇ ਦੇ ਉੱਪਰ, ਵਧੀਆ ਤੋਂ ਵਧੀਆ, ਵਧੀਆ ਤੋਂ ਵਧੀਆ ਨਸਲ ਦੀ ਸ਼ਰਾਬ ਲੈ ਕੇ ਗੱਡਾ ਭਰ ਕੇ ਲੈ ਕੇ ਆਉਂਦਾ ਏ। ਸਾਰੇ ਜਾਣੇ ਉਹ ਮੁੱਲਾਂ ਮਲਾਣੇ, ਸਾਰੇ ਜਾਣੇ ਜੋ ਕਰਮਚਾਰੀ ਹੈ ਉਹ ਪਠਾਨ, ਮਸ਼ਹਿਰਾਂ ਨੂੰ ਤਾ ਦੇ ਕੇ ਵਧੀਆ ਕੱਪੜੇ ਪਾ ਕੇ ਬਈ ਪਾਰਟੀ ਹੋਣੀ ਹੈ, ਕਿਲੇ ਦੇ ਵਿੱਚ ਆ ਗਏ ਹੈ। ਬਹਾਦਰ ਬਿਧੀ ਚੰਦ ਕਹਿੰਦਾ ਕਿਲੇ ਦਾ ਗੇਟ ਬੰਦ ਕਰ ਦਿਓ, ਕਿਤੇ ਭਾਫੜਾ ਬਾਹਰ ਨਿਕਲੇ, ਕੋਈ ਹੋਰ ਨਾ ਆ ਜਾਵੇ, ਇਹ ਪਾਰਟੀ ਤੁਹਾਡੇ ਵਾਸਤੇ ਹੈ। ਗੇਟ ਉਹਨੇ ਬੰਦ ਕਰਾਤਾ ਏ, ਹੁਣ ਬਿਨਾਂ ਪਾਣੀ ਤੋਂ ਵੱਡੇ ਵੱਡੇ ਸਾਰੇ ਕੱਪ, ਜਿਹਨੂੰ ਇਹੋ ਜਿਹੀ ਲੱਤ ਲੱਗੀ ਹੋਵੇ ਨਾ ਉਹ ਬੇਸਬਰ ਆਉਂਦਾ, ਕਹਿੰਦਾ ਆਉਣ ਦਿਓ, ਬਿਨਾਂ ਪਾਣੀ ਤੋਂ ਛਕੀ ਜਾਓ, ਛਕੀ ਜਾਓ, ਮੁੜ ਕੇ ਪਤਾ ਲੱਗਦਾ ਵੀ ਅੰਦਰ ਕੀ ਬਣਦਾ ਏ। ਉਹ ਬਿਨਾਂ ਪਾਣੀ ਤੋਂ ਛਕਾਈ ਜਾਂਦਾ, ਵੱਡੇ ਵੱਡੇ ਕੱਪ ਲਈ ਆਉਂਦੇ ਆ, ਹੁਣ ਦਾਲ ਚੱਲ ਪਿਆ ਏ, ਪੰਜ ਰਤਨੀ ਛਕ ਰਹੇ ਆ, ਬਹਾਦਰ ਬਿਧੀ ਚੰਦ ਪਿਆਈ ਜਾਂਦਾ ਏ, ਉਹਨਾਂ ਦੀ ਮੱਤ ਮਰ ਗਈ ਆ, ਪਾਰਟੀ ਹੋ ਰਹੀ, ਰਾਤ ਦੇ 10 ਵੱਜ ਗਏ ਆ, ਲੋਮੇ ਸੱਤ।

ਸਭ ਭੱਜ ਗਏ ਹੈ, ਬੇਹੋਸ਼ ਹੋ ਗਏ, ਮਦਹੋਸ਼ ਹੋ ਗਏ ਆ ਪੀ ਪੀ ਕੇ ਬਿਨਾਂ ਪਾਣੀ ਤੋਂ। ਉੱਥੇ ਹੀ ਡਿੱਗ ਪਏ, ਲੋਟਣੀਆਂ ਲਾ ਕੇ ਇੱਕ ਦੂਜੇ ਉੱਤੇ ਪਏ ਹੈ। ਬਹਾਦਰ ਵਿਧੀ ਚੰਦ ਨੇ ਕੀ ਕੀਤਾ, ਐਂ ਦੋਹਾਂ ਹੱਥਾਂ ਦੇ ਨਾਲ ਐਂ ਲੱਤਾਂ ਤੋਂ ਧੂ ਧੂ ਕੇ ਐਂ ਦੋ ਲੱਤਾਂ ਫੜ ਲੈਣੀਆਂ, ਦੋ ਜਣੇ ਦੋਨਾਂ ਨੂੰ ਫੜ ਫੜ ਕੇ ਲਿੱਦ ਵਾਲੇ ਕਮਰੇ ਚ ਬੰਦ ਕਰ ਰਿਹਾ ਵੀ ਇਹਨਾਂ ਨੂੰ ਮੈਂ ਵਿੱਚ ਬੰਦ ਕਰ ਦੇਵਾਂ ਜਿੰਨੇ ਵੀ ਕਮਰੇ ਹੈ, ਔਰ ਬਾਹਰੋਂ ਮੈਂ ਤਾਲਾ ਲਾ ਦੂੰਗਾ। ਐਂ ਘੜੀਸ ਘੜੀਸ ਕੇ ਕਿਸੇ ਨੂੰ ਗੁਲਾਮੇ ਤੋਂ ਫੜਦਾ, ਕਿਸੇ ਨੂੰ ਬਾਹਾਂ ਤੋਂ ਫੜਦਾ ਹੈ, ਘੜੀਸ ਘੜੀਸ ਕੇ ਸਾਰੇ ਜਾਣਿਆਂ ਨੂੰ, ਉਹਨਾਂ ਪਿਆਕੜਾਂ ਨੂੰ। ਹੋਸ਼ ਭੁੱਲ ਗਈ ਹੈ, ਮਦਹੋਸ਼ ਹੋ ਗਏ ਹੈ ਪੀ ਪੀ ਕੇ, ਤੇ ਸਾਰੇ ਸ਼ਰਾਬੀ ਹੋਏ ਹਨ, ਉਹਨਾਂ ਨੂੰ ਲਿੱਦ ਵਾਲੇ ਕਮਰੇ ਚ ਬੰਦ ਕਰਤਾ। ਜਦੋਂ ਬੰਦ ਕਰਤਾ ਉਹਨੂੰ ਜਿੰਦਾ ਲਾਤਾ ਏ, ਜਿਹੜਾ ਦਰੋਗਾ ਸੌਂਦੇ ਖਾਏ ਉਹਦੇ ਖੀਸੇ ਦੇ ਵਿੱਚੋਂ ਚਾਬੀ ਕੱਢੀ ਆ ਤਬੇਲੇ ਦੀ, ਜਿੱਥੇ ਗੁਲਬਾਗ ਤੇ ਦਿਲਵਾ ਘੋੜੇ ਬੰਦ ਆ ਦੋਵੇਂ ਜਾਣੇ। ਗੁਰੂ ਸਾਹਿਬ ਦੀ ਅਮਾਨਤ ਹੈ, ਜਦ ਉਹ ਜਿੰਦਰਾ ਖੋਲਿਆ ਗੁਲਬਾਗ ਘੋੜਾ, ਪਹਿਲਾ ਘੋੜਾ ਗੁਲਬਾਗ, ਉਹਦੇ ਉੱਪਰ ਸੋਨੇ ਦੀ ਕਾਠੀ ਪਾਈ ਹੈ। ਪਹਿਲਾਂ ਤਾਂ ਗੁਰੂ ਸਾਹਿਬ ਤੋਂ ਮਾਫੀ ਮੰਗਦਾ ਕਿ ਸੱਚੇ ਪਾਤਸ਼ਾਹ, ਮੇਰੀ ਪੀਰ ਦੇ ਮਾਲਕ, ਮੇਰੇ ਸਤਿਗੁਰੂ, ਗੁਰੂ ਜੀ ਥੋਥੋਂ ਮੈਂ ਮਾਫੀ ਮੰਗਦਾ ਹਾਂ, ਕਿਉਂਕਿ ਇਹਨਾਂ ਘੋੜਿਆਂ ਦੇ ਉੱਪਰ ਤੁਸੀਂ ਬੈਠਣਾ ਸੀ, ਸਭ ਤੋਂ ਪਹਿਲਾਂ ਤੁਸੀਂ ਸਵਾਰੀ ਕਰਨੀ ਸੀਗੀ, ਕਿਉਂਕਿ ਉਹ ਕਰੋੜੀ ਸੇਠ, ਸੇਠ ਕਰੋੜੀ ਮੱਲ ਤੁਹਾਡੇ ਵਾਸਤੇ ਲੈ ਕੇ ਆਇਆ ਸੀ, ਪ੍ਰੇਮ ਭੇਟਾ ਹੈ, ਇਹ ਜ਼ਾਲਮਾਂ ਨੇ ਖੋਹੇ ਹੈ, ਪਰ ਮੈਂ ਇਹਦੇ ਉੱਪਰ ਬੈਠ ਕੇ ਤੁਹਾਡੇ ਕੋਲ ਆਉਣਾ ਮੇਰੀ ਮਜਬੂਰੀ ਹੈ, ਮਾਫੀ ਮੰਗਦਾ ਐਂ ਸਤਿਗੁਰੂ ਤੋਂ, ਮੈਨੂੰ ਬਖਸ਼ਿਓ, ਮਾਫ ਕਰਿਓ। ਮਹਾਰਾਜ ਤੁਹਾਡੀ ਕਿਰਪਾ ਹੋਈ ਹੈ, ਪਹਿਲਾ ਘੋੜਾ ਲੈ ਕੇ ਆਉਣਾ, ਗਲਵਾ ਘੋੜਾ ਬਾਹਰ ਕੱਢਿਆ, ਇਹ ਤਾਲਾ ਲਾਤਾ ਏ, ਦਲਵਾ ਨੂੰ ਕਹਿੰਦਾ ਦੋਸਤ ਆ ਤੂੰ ਇੱਥੇ ਹੀ ਰਹਿ, ਇਹਨੂੰ ਮੈਂ ਛੱਡ ਕੇ ਆਉਣਾ, ਮੈਂ ਤੈਨੂੰ ਵੀ ਲੈ ਜਾਊਂਗਾ, ਪਰ ਮੈਂ ਹੁਣ ਇਸ ਸਮੇਂ ਇੱਕੋ ਹੀ ਲਿਜਾ ਸਕਦਾ। ਗਲਵਾ ਘੋੜੇ ਨੂੰ ਬਾਹਰ ਕੱਢਿਆ, ਉਹਦੇ ਉੱਪਰ ਸੋਨੇ ਦੀ ਕਾਠੀ ਪਾਈ ਆ, ਉਹਨੂੰ ਗਰਮ ਕੀਤਾ ਏ, ਕਿਲੇ ਦੇ ਉੱਪਰ ਚਾੜ ਲਿਆ, ਕਿਲੇ ਦੇ ਉੱਪਰ, ਲਾਹੌਰ ਦੇ ਕਿਲੇ ਦੇ ਉੱਪਰ ਬਹਾਦਰ ਬਿਧੀ ਚੰਦ ਗੁਲਵਾ ਘੋੜਾ ਉੱਪਰ ਬੈਠਾ ਏ, ਸਾਰਾ ਸ਼ਹਿਰ ਸੁੱਤਾ ਪਿਆ, ਰਾਤ ਦੇ 12 ਵਜੇ ਹੈ, ਬਹਾਦਰ ਬਿਧੀ ਚੰਦ ਗੁਲਵਾ ਘੋੜੇ ਉੱਪਰ ਚੜ ਕੇ ਜਿਵੇਂ ਪਿਛਲੇ ਪਾਸੇ ਰਾਵੀ ਦਰਿਆ ਖੈਂਦਾ ਉਵੇਂ ਦੋਵੇਂ ਜਾਣੇ ਛਾਲ ਦੇਖਾਂ, ਭਲਾ ਵੀ ਹੈ

ਰਾਵਣ ਦਾ ਪੁੱਤਰ ਘੋੜਾ ਗੋਲਬਾਗ ਸੀ, ਮਾਰਦਾ ਉਡਾਰੀਆਂ, ਧਮਾਕਾ ਹੋਇਆ ਏ, ਸ਼ਹਿਰ ਦਾ ਕੋਈ ਬੱਚਾ ਵੀ ਨਹੀਂ ਉੱਠਿਆ। ਔਰ ਹਿਰਦੇ ਵਿੱਚ ਗੁਰੂ ਦਾ ਨਾਮ ਧਿਆਉਂਦਾ ਜਾਂਦਾ, ਦੋਵੇਂ ਜਾਣਿਆਂ ਨੇ ਛਾਲ ਮਾਰੀ ਹੈ, ਹਰੀ ਕੇ ਪੱਤਨ ਆ ਕੇ ਬਾਹਰ ਨਿਕਲਦੇ ਹੈ। ਇਸ ਤੋਂ ਅੱਗੇ ਦਾ ਇਤਿਹਾਸ ਸ਼ਾਮ ਦੇ ਦੀਵਾਨਾਂ ਵਿੱਚ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਅਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋ ਹੀ ਜਾਂਦੀਆਂ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ, ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ,

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ।

ਵਾਹਿਗੁਰੂ ਜੀ, ਵਾਹਿਗੁਰੂ। ਸ੍ਰੀ ਵਾਹਿਗੁਰੂ, ਵਾਹਿਗੁਰੂ।

ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੇ ਧਿਆਨੇ ਗੁਰ ਗੁਰਹਾਈ ਕਹਿਣ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਚਲੀਏ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਤੱਕੇ ਕੀਮਤ ਨਹਿ ਪਾਈ ਜੇ ਸਭ ਮਿਲ